0: तारी के मंडा बेला।
1: मन का सुत कलो बेजे व सुत कूड़ अखी सुत के वेखना

गुरु के चरण तोए पीवा कागा क्रंग टंढोलयम

सुनत पिखत संग सब कै

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਜੀ। ਮੈਂ ਨਾਹੀਂ ਕਛ ਹਾਂ ਨਹੀਂ, ਕਿਸੇ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ।

ਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਜਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲੇ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਿਹਾਗੜੇ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਜੋ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 547 ਉੱਪਰ ਸੁਭਾਏਮਾਨ ਹੈ, ਸ਼ੰਤ ਰੂਪ ਹੈ। ਸ਼ੰਤ ਦਾ ਅਰਥ ਹੁੰਦਾ ਹੈ ਗੀਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ। ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸ਼ਬਦ ਵਿੱਚ ਪਰਮੇਸ਼ੁਰ ਦੇ ਅੱਗੇ ਬੇਨਤੀਆਂ ਕਰਦੇ ਨੇ ਕਿ ਗਰੀਬ ਨਿਵਾਜ, ਅਸੀਂ ਔਗਣ ਆਰੇ ਜੀਵ ਹਾਂ, ਸਾਡੇ ਕਰਮ ਨੀਵੇਂ ਹਨ, ਔਰ ਆਪ ਜੀ ਕਿਰਪਾ ਕਰੋ, ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ ਅਤੇ ਵਾਹਿਗੁਰੂ ਜੀ ਤੁਸੀਂ ਬਖਸ਼ਣ ਆ ਰਹੋ। ਜੋ ਵੀ ਅਸੀਂ ਗੁਨਾਹ ਕਮਾਏ ਨੇ ਆਪਣੀ ਜ਼ਿੰਦਗੀ ਵਿੱਚ, ਇਹਨਾਂ ਨੂੰ ਬਖਸ਼ ਲਓ, ਕਿਰਪਾ ਕਰੋ। ਗੁਰੂ ਬਖਸ਼ਿੰਦ ਹੈ, ਪਰਮੇਸ਼ਰ ਬਖਸ਼ਣਹਾਰ ਹੈ। ਸਤਿਗੁਰੂ ਮਹਾਰਾਜ ਦੀ ਆਪਾਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਹਿ ਪ੍ਰਭ ਆਗੈ ਮਾਰਗ ਪਾਵੈ। ਮਹਾਰਾਜ ਕਿਰਪਾ ਕਰੋ, ਜਿਵੇਂ ਬੱਚੇ ਗੁਨਾਹ ਕਰਨ, ਗਲਤੀ ਕਰਨ, ਮਾਪੇ ਚਿਤਾਰਦੇ ਨਹੀਂ, ਆਪ ਜੀ ਪਿਛਲੇ ਔਗਣ ਬਖਸ਼ ਲਓ, ਪਿਛਲੇ ਗੁਨਾਹ ਬਖਸ਼ ਲਓ। ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਸ ਵਿੱਚ ਅਸੀਂ ਚੰਗੇ ਕਰਮ ਕਰੀਏ, ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਨਾਮ ਜਪੀਏ, ਸੱਚੀ ਸੁੱਚੀ ਕਿਰਤ ਵਿਰਤ ਕਰੀਏ, ਗੁਰੂ ਘਰ ਦੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਰਹੀਏ, ਸਾਡੇ ਕੋਲੋਂ ਕੋਈ ਬੁਰਾ ਕਰਮ ਨਾ ਹੋਵੇ। ਔਰ ਸੁਭਾਵਿਕ ਹੈ, ਇਨਸਾਨ ਦੇ ਕੋਲੋਂ ਜ਼ਿੰਦਗੀ ਦੇ ਵਿੱਚ ਭਾਏ ਸੁਭਾਏ, ਜਾਣੇ ਅਣਜਾਣੇ ਕਈ ਜਿਹੜੇ ਨੇ ਚੰਗੇ ਮੰਦੇ ਕਰਮ ਹੁੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਨੁੱਖ ਦੀ ਸੱਚਾਈ ਦੱਸੀ ਹੈ। ਔਰ ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਸੰਸਾਰ 'ਚ ਜਦੋਂ ਆਪਾਂ ਝਾਤੀ ਮਾਰਾਂਗੇ, ਆਪਣੇ ਆਲੇ ਦੁਆਲੇ ਦੇਖਾਂਗੇ ਅਤੇ ਆਪਣੇ ਜੀਵਨ ਵਿੱਚ ਵੇਖਾਂਗੇ, ਇਹ ਜਿੱਥੇ ਆਪਣੇ ਅਪਰਾਧ ਮਨੁੱਖ ਨੂੰ ਨਜ਼ਰ ਆਉਂਦੇ, ਆਪਣੀਆਂ ਗਲਤੀਆਂ, ਔਰ ਕਈ ਵੱਡੇ ਗੁਨਾਹ ਗਲਤੀਆਂ ਹੁੰਦੀਆਂ ਜਿਹੜੀਆਂ ਲੋਕਾਂ ਵਿੱਚ ਵੀ ਕਿਸੇ ਇਨਸਾਨ ਨੇ ਕੀਤੀਆਂ ਹੋਣ ਅਤੇ ਉਹ ਪ੍ਰਚਲਿਤ ਹੁੰਦੀਆਂ ਕਿ ਇਸ ਬੰਦੇ ਨੇ ਆਹ ਕਰਮ ਕੀਤਾ ਸੀ। ਕਈ ਵਾਰ ਉਹਦਾ ਗੁਨਾਹ ਹੀ ਐਡਾ ਵੱਡਾ ਹੁੰਦਾ ਹੈ ਕਿ ਸਾਰੀ ਦੁਨੀਆ ਵਿੱਚ ਉਹਨੂੰ ਬਦਨਾਮ ਕਰ ਦਿੰਦਾ ਹੈ, ਉਹਦਾ ਗੁਨਾਹ, ਉਹਦੀ ਗਲਤੀ, ਉਹਦਾ ਉਗਣ। ਪਰ ਬੜੇ ਵੱਡੇ ਵੱਡੇ ਦੁਨੀਆ ਦੇ ਵਿੱਚ ਐਸੇ ਲੋਕ ਹੋਏ ਜਿਨ੍ਹਾਂ ਨੇ ਗਲਤੀਆਂ ਜੀਵਨ ਵਿੱਚ ਕੀਤੀਆਂ, ਗੁਨਾਹ ਕੀਤੇ, ਬਾਅਦ ਵਿੱਚ ਐਸੀ ਪਰਮੇਸ਼ਰ ਦੀ ਕਿਰਪਾ ਹੋਈ, ਐਸੀ ਬਖਸ਼ਿਸ਼ ਹੋਈ ਕਿ ਉਹਨਾਂ ਦਾ ਜੀਵਨ ਸੁਧਰ ਗਿਆ। ਪਿਛਲੇ ਜਿਹੜੇ ਔਗਣ ਗੁਨਾਹ ਸੀ ਉਹਨਾਂ ਤੋਂ ਉਹਨਾਂ ਤੌਬਾ ਕਰ ਲਈ ਅਤੇ ਚੰਗੇ ਕਰਮ ਜਿਹੜੇ ਸੀ ਉਹ ਜੀਵਨ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਅਨੇਕਾਂ ਆਪਾਂ ਨੂੰ ਐਸੇ ਲੋਕ ਮਿਲ ਜਾਣਗੇ। ਫਿਰ ਸਿੱਖ ਇਤਿਹਾਸ ਵਿੱਚ ਜਦੋਂ ਆਪਾਂ ਇਤਿਹਾਸ ਪੜ੍ਹਾਂਗੇ, ਵੇਖਾਂਗੇ ਅਤੇ ਇਸ ਵਿੱਚ ਵੀ ਬੜੇ ਐਸੇ ਮਿਲ ਜਾਣਗੇ ਜਿਨ੍ਹਾਂ 'ਤੇ ਮਹਾਰਾਜ ਨੇ ਕਿਰਪਾ ਕੀਤੀ,

ਉਹਨਾਂ ਦੀ ਬੇਨਤੀ ਸੁਣੀ, ਉਹਨਾਂ ਦੇ ਔਗਣ ਬਖਸ਼ ਲਏ, ਉਹਨਾਂ ਦੇ ਗੁਨਾਹ ਬਖਸ਼ ਲਏ। ਕਿਤੇ ਮਹਾਰਾਜ ਅਜਾਮਲ ਵਰਗਿਆਂ ਦੀ ਗੱਲ ਕਰਦੇ ਨੇ, ਕਿਤੇ ਗਨਕਾ ਦੀ ਕਰਦੇ ਨੇ, ਕਿਤੇ ਹੋਰ ਅਨੇਕਾਂ ਜਿਹੜੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਆਉਂਦੇ ਨੇ ਅਤੇ ਬੇਨਤੀ ਕਰਦੇ, ਸਤਿਗੁਰੂ ਬਖਸ਼ ਲਓ, ਬਖਸ਼ ਲਓ, ਤੁਸੀਂ ਬਖਸ਼ਣਹਾਰ ਹੋ। ਜੋ ਵੀ ਅਸੀਂ ਪਿੱਛੇ ਕਰਮ ਕਰ ਲਿਆ ਹੈ ਅਣਜਾਣੇ ਵਿੱਚ ਜਾਂ ਕਿਸੇ ਲਾਲਚ ਵਿੱਚ, ਉਹ ਗੁਨਾਹ ਬਖਸ਼ ਕੇ ਅਗਾਂਹ ਵਾਸਤੇ ਸਾਨੂੰ ਸਿੱਧੇ ਰਾਹ 'ਤੇ ਪਾ ਦਿਓ, ਕਿਉਂਕਿ ਪਾਪਾਂ ਦੇ ਰਸਤੇ 'ਤੇ, ਗੁਨਾਹਾਂ ਦੇ ਰਸਤੇ 'ਤੇ ਭਟਕਣਾ ਹੈ, ਖੱਜਲ ਖੁਆਰੀ ਹੈ। ਅਤੇ ਜਿਵੇਂ ਕੋਈ ਬੰਦਾ ਕਿਸੇ ਵਪਾਰ ਵਿੱਚ ਘਾਟਾ ਖਾ ਜਾਵੇ, ਇਸੇ ਤਰ੍ਹਾਂ ਜ਼ਿੰਦਗੀ ਦਾ ਜਿਹੜਾ ਵਣਜ ਹੈ, ਜੀਵਨ ਮਿਲਿਆ ਹੈ, ਸਵਾਸ ਮਿਲੇ ਨੇ ਚੰਗੇ ਕਰਮ ਕਰਨ ਵਾਸਤੇ, ਅਤੇ ਜਦੋਂ ਭੈੜੇ ਰਾਹ 'ਤੇ ਇਨਸਾਨ ਤੁਰਦਾ ਹੈ ਤਾਂ ਫਿਰ ਜ਼ਿੰਦਗੀ ਦੇ ਵਣਜ ਦੇ ਵਿੱਚ ਘਾਟਾ ਖਾਂਦਾ ਹੈ। ਬਾਹਰੀ ਤੌਰ 'ਤੇ ਮਨੁੱਖ ਵਪਾਰ ਕਰੇ ਤਾਂ ਕੋਈ ਵੀ ਬੰਦਾ ਘਾਟਾ ਨਹੀਂ ਖਾਣਾ ਚਾਹੁੰਦਾ, ਉਹ ਕਹਿੰਦਾ ਮੈਨੂੰ ਪ੍ਰੋਫਿਟ ਹੋਵੇ, ਮੈਨੂੰ ਫਾਇਦਾ ਹੋਵੇ, ਫਾਇਦੇ ਵਾਲਾ ਕੰਮ ਕਰਦਾ। ਅਤੇ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਫਰਮਾਨ ਕਰਦੇ ਨੇ ਕਿ ਭਾਈ ਜੇ ਚੰਗਾ ਚਾਹੁੰਦਾ ਏ ਤਾਂ ਫਿਰ ਚੰਗੇ ਰਾਹ 'ਤੇ ਤੁਰ। ਸੱਚੇ ਪਾਤਸ਼ਾਹ ਮਹਾਰਾਜ ਦੀ ਆਪਾਂ ਇੱਕ ਪੌੜੀ ਪੜ੍ਹਦੇ ਹਾਂ ਆਸਾ ਦੀ ਵਾਰ ਵਿੱਚ, ਧੰਨ ਗੁਰੂ ਨਾਨਕ ਦੇਵ ਜੀ ਦੀ, ਜਿਉਂ ਸਾਹਿਬ ਨਾਲ ਨਾ ਹਾਰੀਐ ਅਤੇ ਵਿਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ। ਉਹ ਘਾਲਣਾ ਘਾਲਣੀ ਚਾਹੀਦੀ ਜਿਸ ਵਿੱਚ ਫਾਇਦਾ ਹੋਵੇ, ਖੱਟੀ ਹੋਵੇ। ਅਤੇ ਜ਼ਿੰਦਗੀ ਵਿੱਚ ਵੀ ਇੰਜੀਏ, ਜੇ ਕਈ ਵਾਰ ਬੰਦਾ ਕੋਈ ਪਾਪਾਂ ਦੇ ਰਾਹ 'ਤੇ ਗੁਨਾਹ ਕਰੇ ਜਾਂ ਤੁਰ ਪਵੇ ਕਿ ਦੁਨੀਆਦਾਰੀ ਦੇ ਤਲ 'ਤੇ ਕੋਈ ਪੈਸੇ ਦਾ ਜਾਂ ਕੋਈ ਹੋਰ ਮੈਨੂੰ ਫਾਇਦਾ ਹੋਏਗਾ, ਉਹ ਤਾਂ ਹੈ ਪਰ ਉਹ ਚੀਜ਼ਾਂ ਨਾਲ ਨਿਭਣ ਵਾਲੀਆਂ ਨਹੀਂ। ਦੁਨੀਆ ਦਾ ਧਨ ਬੰਦਾ ਸੱਚੀ ਸੁੱਚੀ ਕਿਰਤ ਕਰਕੇ ਕਮਾ ਸਕਦਾ, ਘਰ ਚਲਾ ਸਕਦਾ, ਪਰ ਪਰਮੇਸ਼ੁਰ ਦੇ ਨਾਮ ਦਾ ਧਨ ਜਾਂ ਚੰਗੇ ਕਰਮਾਂ ਦੀ ਕਮਾਈ ਉਹ ਗੁਰੂ ਕਿਰਪਾ ਕਰੇ ਕਿਤੇ ਫਿਰ ਹੁੰਦੀ ਹੈ। ਅਤੇ ਜੇ ਉਹ ਚੰਗੇ ਕਰਮਾਂ ਦੀ ਕਮਾਈ ਇਨਸਾਨ ਕਰੇ ਤਾਂ ਜੀਵਨ ਸਫਲ ਹੁੰਦਾ, ਫਿਰ ਹਾਰ ਕੇ ਨਹੀਂ ਜਾਂਦਾ, ਲਾਹਾ ਖੱਟ ਕੇ ਤੁਰਦਾ ਹੈ। ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਨ੍ਹਾਂ ਜੀਵਾਂ ਨੂੰ ਸਮਝ ਪੈ ਜਾਂਦੀ ਉਹ ਮਾਲਕ ਦੇ ਚਰਨਾਂ ਵਿੱਚ ਆ ਜਾਂਦੇ ਕਿ ਮਹਾਰਾਜ ਜੀ ਪਿਛਲਾ ਜੀਵਨ ਜਿਹੜਾ ਹੈ ਲੰਘ ਗਿਆ, ਅਗਾਂਹ ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਬੇਨਤੀ ਸੁਣੋ ਅਤੇ ਅਗਲਾ ਜੋ ਜੀਵਨ ਹੈ ਉਹ ਸਾਡਾ ਸਫਲਾ ਹੋ ਜਾਵੇ। ਸੋ ਮਹਾਰਾਜ ਬਿਹਾਗੜੇ ਰਾਗ ਦੇ ਸੁਪਾਵਨ ਸ਼ਬਦ ਵਿੱਚ ਸ਼ੰਤ ਵਿੱਚ ਜੋ ਬਖਸ਼ਿਸ਼ ਕੀਤੀ, ਮਹਾਰਾਜ ਮੇਰੀ ਬੇਨਤੀ ਹੈ, ਸੁਣੋ, ਸੁਣੋ ਬੇਨੰਤੀ ਆ ਸੁਆਮੀ ਮੇਰੇ ਰਾਮ, ਮੇਰੇ ਵਾਹਿਗੁਰੂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ। ਸੰਸਾਰ ਵਿੱਚ ਤਕੜਾ ਬੰਦਾ ਕਈ ਕੰਮ ਆਪਣੇ ਹੁਕਮ ਕਰਕੇ ਕਰਵਾ ਲੈਂਦਾ, ਕਈ ਹੁਕਮ ਦੇ ਨਾਲ ਕੰਮ ਕਰਵਾ ਲੈਂਦਾ ਹੈ, ਕੁਝ ਕੰਮ ਸਾਧ ਸੰਗਤ ਬੰਦਾ ਪੈਸੇ ਨਾਲ ਕਰਵਾ ਲੈਂਦਾ ਹੈ, ਕੁਝ ਕੰਮ ਐਸੇ ਆ ਜਿਹੜੇ ਕਿਸੇ ਦੀ ਅਪਰੋਚ ਹੋਵੇ, ਕਿਤੇ ਫਰਮਾਇਸ਼ ਹੋਵੇ ਉਹਦੇ ਨਾਲ ਹੋ ਜਾਂਦੇ, ਕੁਝ ਕੰਮ ਅਸੀਂ ਆਪਣੀ ਜਾਣ ਪਛਾਣ ਦੇ ਨਾਲ ਜਾਂ ਕੋਈ ਸਾਡੇ ਭੈਣ ਭਰਾ ਵਾ ਜਾਂ ਕੋਈ ਹੋਰ ਦੋਸਤ ਮਿੱਤਰ ਆ ਉਹਨਾਂ ਕੋਲੋਂ ਕਰਵਾ ਲੈਂਦੇ, ਕੁਝ ਕੰਮ ਬੰਦਾ ਹੱਥੀਂ ਕਰਨ ਜੋਗਾ ਹੈ, ਪਰ ਜਿਹੜੇ ਔਗਣ ਕਮਾਏ ਆ, ਪਾਪ ਕਮਾਏ ਨੇ, ਇਹ ਸਾਰਾ ਕੁਛ ਹੈ ਇਹ ਸਿਰਫ ਅਕਾਲ ਪੁਰਖ ਵਾਹਿਗੁਰੂ ਹੀ ਬਖਸ਼ਿਸ਼ ਕਰੇ ਅਤੇ ਉਹ ਬਖਸ਼ ਸਕਦਾ ਹੈ। ਉਹਦੇ ਅੱਗੇ ਬੇਨਤੀ ਚੱਲਦੀ ਹੈ, ਹੁਕਮ ਨਹੀਂ ਚੱਲਦਾ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ, ਉਹਦੇ ਅੱਗੇ ਅਰਦਾਸ ਹੈ, ਬੇਨਤੀ ਹੈ, ਨੀਵੇਂ ਹੋ ਕੇ ਮਹਾਰਾਜ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ। ਕਈ ਥਾਵਾਂ 'ਤੇ ਮਹਾਰਾਜ ਜੀ ਨੇ ਇਹ ਸ਼ਬਦ ਵਰਤਿਆ ਹੈ, ਬੇਨਤੀ ਰੂਪ ਵਿੱਚ, ਅਰਦਾਸ ਵਿੱਚ, ਜੋਦੜੀ ਵਿੱਚ, ਮਹਾਰਾਜ ਜੀ ਮਿਹਰ ਕਰੋ, ਤੇਰੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਰਹਿਮਤ ਕਰੋ। ਇੱਥੇ ਮਹਾਰਾਜ ਜੀ ਕਹਿੰਦੇ, ਸੁਣੋ ਵਾਹਿਗੁਰੂ, ਕੋਟ ਅਪਰਾਧ ਭਰੇ ਭੀ ਤੇਰੇ ਚੇਰੇ ਰਾਮ, ਇੱਕ ਨਹੀਂ, ਦੋ ਨਹੀਂ, ਸੈਂਕੜੇ ਨਹੀਂ, ਲੱਖਾਂ ਨਹੀਂ, ਕਰੋੜਾਂ ਅਪਰਾਧਾਂ ਦੇ ਨਾਲ ਭਰੇ ਪਏ ਹਾਂ। ਭਾਵੇਂ ਅਪਰਾਧਾਂ ਦੇ ਨਾਲ ਭਰੇ ਪਏ ਹਾਂ, ਗੁਨਾਹਾਂ ਦੇ ਨਾਲ ਬਿਲਕੁਲ ਲੱਥ ਪੱਥ ਹਾਂ, ਪਰ ਫਿਰ ਵੀ ਤੇਰੇ ਚੇਰੇ ਹਾਂ। ਚੇਰੇ ਦਾ ਅਰਥ ਹੁੰਦਾ ਚੇਲੇ, ਦਾਸ।
ਚੇਰੀ ਸ਼ਬਦ ਮਹਾਰਾਜ ਜੀ ਨੇ ਵੀ ਕਈ ਥਾਵਾਂ 'ਤੇ ਵਰਤਿਆ ਹੈ, ਜਿਸ ਦਾ ਅਰਥ ਹੈ ਦਾਸੀ। ਮਹਾਰਾਜ ਜੀ, ਆਪ ਜੀ ਦੇ ਦਾਸ ਹਾਂ, ਕਿਰਪਾ ਕਰੋ ਫਿਰ ਵੀ ਤੇਰੇ ਸੇਵਕ ਹਾਂ। ਇਹ ਵੀ ਬੜੀ ਵੱਡੀ ਗੱਲ ਹੈ ਕਿ ਕਿਸੇ ਨੇ ਗੁਨਾਹ ਕੀਤੀ ਹੈ, ਪਾਪ ਕੀਤੇ, ਸਾਰਾ ਕੁਛ, ਅਤੇ ਫਿਰ ਵੀ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਹੀ ਹੈ, ਤੇਰੇ ਤੋਂ ਬਿਨਾਂ ਕਿਸੇ ਹੋਰ ਦੇ ਨਹੀਂ। ਨਹੀਂ ਤਾਂ ਕਈ ਵਾਰ ਸਾਧ ਸੰਗਤ ਬੰਦਾ ਪਾਪ ਵੀ ਕਰਦਾ ਹੈ, ਗੁਨਾਹ ਵੀ ਕਰਦਾ ਹੈ, ਅਤੇ ਗੁਰੂ ਤੋਂ ਪਰਮੇਸ਼ਰ ਤੋਂ ਮੂੰਹ ਮੋੜ ਜਾਂਦਾ ਹੈ, ਉਹ ਪਰਮੇਸ਼ਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਦਾ, ਇੱਥੋਂ ਤੱਕ ਚੱਲ ਜਾਂਦਾ ਹੈ ਕਿ ਸ਼ਾਇਦ ਰੱਬ ਹੈ ਹੀ ਨਹੀਂ। ਪਰ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਝੁਕਣ ਵਾਲੇ ਕਹਿੰਦੇ ਮਹਾਰਾਜ ਤੇਰੇ ਹਾਂ, ਕਰੋੜਾਂ ਅਪਰਾਧਾਂ ਦੇ ਨਾਲ ਭਰੇ ਪਏ ਹਾਂ। ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹੋ ਮਨ ਲਾਇਆ, ਗੋਬਿੰਦ ਹਮ ਐਸੇ ਅਪਰਾਧੀ। ਵਾਹਿਗੁਰੂ, ਅਸੀਂ ਇਹੋ ਜਿਹੇ ਅਪਰਾਧੀ ਹਾਂ, ਸਾਡੇ ਕਰਮ ਕੈਸੇ ਨੇ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਦ ਦਿੱਤੀ, ਸਰੀਰ ਦਿੱਤਾ, ਅਤੇ ਕਦੀ ਪਿਆਰ ਦੇ ਨਾਲ ਉਹਦੀ ਭਗਤੀ ਨਹੀਂ ਕੀਤੀ। ਭਾਉ ਦਾ ਅਰਥ ਹੈ ਪਿਆਰ, ਭਗਤੀ ਦਾ ਅਰਥ ਹੈ ਬੰਦਗੀ, ਆਰਾਧਨਾ ਕਰਨੀ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਕਦੀ ਵੀ ਉਹਦੀ ਬੰਦਗੀ ਨਹੀਂ ਕੀਤੀ, ਕਦੇ ਵੀ ਉਸ ਦੀ ਆਰਾਧਨਾ ਨਹੀਂ ਕੀਤੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਹਾਰਾਜ ਇਹੋ ਜਿਹੇ ਅਪਰਾਧੀ ਹਾਂ। ਦੇਖ ਲਓ, ਇਹ ਕਈ ਵਾਰ ਜੇ ਆਪਾਂ ਸੋਚੀਏ, ਕੁਝ ਬੰਦੇ ਗੱਲ ਕਰਦੇ ਨੇ ਕਿ ਮਨੁੱਖ 'ਚ ਨੈਤਿਕ ਗੁਣ ਹੋਣੇ ਚਾਹੀਦੇ, ਚੰਗੇ ਦੁਨੀਆਦਾਰੀ ਵਾਲੇ ਗੁਣ ਹੋਣੇ ਚਾਹੀਦੇ, ਉਹ ਸੱਚਾਈ 'ਤੇ ਤੁਰੇ, ਝੂਠ ਨਾ ਬੋਲੇ, ਕਿਸੇ ਨਾਲ ਠੱਗੀ ਨਾ ਕਰੇ, ਕਿਸੇ ਦਾ ਬੁਰਾ ਨਾ ਕਰੇ। ਔਰ ਬੜੇ ਐਸੇ ਲੋਕ ਸਾਨੂੰ ਮਿਲ ਜਾਣਗੇ ਸਾਧ ਸੰਗਤ ਜੀ ਹੁੰਦੇ। ਪਰ ਦੂਸਰਾ ਇੱਕ ਪੱਖ ਹੈ, ਉਹ ਪਰਮਾਤਮਾ ਵਾਲੇ ਪਾਸੇ ਉਹਨਾਂ ਦਾ ਝੁਕਾਅ ਨਹੀਂ ਹੁੰਦਾ। ਚੰਗੇ ਲੋਕ ਹੋਣਗੇ, ਆਪਣੀ ਕਿਰਤ ਵਿਰਤ ਵੀ ਕਰਨਗੇ, ਚੰਗੇ ਰਾਹ 'ਤੇ ਤੁਰਨਗੇ ਉਹ, ਪਰ ਪਰਮੇਸ਼ਰ ਵਾਲੇ ਪਾਸੇ ਉਹਨਾਂ ਦਾ ਝੁਕਾਅ ਨਹੀਂ ਹੁੰਦਾ। ਗੁਰਦੁਆਰੇ, ਮੰਦਰ, ਮਸੀਤੇ ਜਾਣਾ, ਰੱਬ ਨੂੰ ਮੰਨਣਾ ਜਾਂ ਸੇਵਾ ਕਰਨੀ, ਇਹ ਨਹੀਂ ਉਹਨਾਂ ਦੇ ਜੀਵਨ 'ਚ ਹੁੰਦਾ। ਆਚਰਨ ਵੀ ਚੰਗਾ ਹੋਏਗਾ, ਐਸੇ ਵੀ ਦੁਨੀਆ 'ਚ ਆਪਾਂ ਲੋਕ ਮਿਲਣਗੇ, ਬੜੇ ਕਰੈਕਟਰ ਦੇ, ਸਾਫ਼ ਸੁਥਰੇ, ਪਰ ਪਰਮੇਸ਼ਰ ਦੇ ਨਾਮ ਵਾਲਾ ਨਹੀਂ ਪੱਖ ਹੁੰਦਾ। ਭਗਤ ਕਬੀਰ ਸਾਹਿਬ ਜੀ ਨੇ ਉਹ ਉੱਥੇ ਵੀ ਜਿਹੜੇ ਅਪਰਾਧੀ ਨੇ ਉਹਨਾਂ ਵਿੱਚ ਗਿਣਤੀ ਕੀਤੀ। ਹੁਣ ਆਪਾਂ ਆਖਾਂਗੇ, ਲਓ ਜੀ ਬੰਦਾ ਬੜਾ ਵਧੀਆ ਹੈ, ਆਪਣੀ ਕਮਾਈ ਕਰਦਾ ਹੈ, ਸਿਆਣਾ ਹੈ, ਕਿਸੇ ਦਾ ਬੁਰਾ ਨਹੀਂ ਕਰਦਾ, ਅਤੇ ਇਹਨੂੰ ਕਿਵੇਂ ਕਹਿ ਸਕਦੇ ਹਾਂ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਨੇ ਇਹ ਸਰੀਰ ਦਿੱਤਾ, ਜਿੰਦ ਦਿੱਤੀ, ਉਹਨੂੰ ਕਦੀ ਜਪਿਆ ਹੀ ਨਹੀਂ, ਇਹ ਵੀ ਅਪਰਾਧ ਹੈ, ਇਹ ਵੀ ਗੁਨਾਹ ਹੈ, ਰੱਬ ਨੂੰ ਭੁੱਲ ਜਾਣਾ। ਕਿਉਂਕਿ ਜਿਸ ਨੇ ਸਾਰਾ ਕੁਝ ਹੀ ਦਿੱਤਾ ਹੈ, ਜਿਸ ਨੇ ਸਭ ਕੁਛ ਦਿੱਤਾ ਹੈ, ਜਿਸ ਦਾ ਇਹ ਜੀਵਨ ਦਿੱਤਾ ਹੈ, ਸਵਾਸ ਦਿੱਤੇ ਨੇ, ਪਰਿਵਾਰ ਦਿੱਤਾ ਹੈ, ਰਹਿਣ ਵਾਸਤੇ ਧਰਤੀ ਦਿੱਤੀ ਹੈ, ਇੰਨਾ ਕੁਝ ਜਿਸ ਨੇ ਦਿੱਤਾ, ਜੇ ਬੰਦਾ ਉਹਨੂੰ ਭੁੱਲ ਜਾਵੇ ਤਾਂ ਇਹਦੇ ਤੋਂ ਵੱਡਾ ਵੀ ਅਪਰਾਧ ਫਿਰ ਹੋਰ ਕਿਹੜਾ। ਜੇ ਮਨੁੱਖ ਅਕਿਰਤ ਘਣ ਬਣ ਜਾਵੇ, ਉਹਨੂੰ ਚੇਤੇ ਨਾ ਕਰੇ ਜਿਸ ਨੇ ਸਾਰਾ ਕੁਛ ਦਿੱਤਾ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨੇ ਸਾਧੀ। ਅਤੇ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਵਿੱਚ ਆਪਾਂ ਨੂੰ ਇਹੋ ਸਮਝਾਉਂਦੇ, ਸੋ ਕਿਉਂ ਵਿਸਰੈ ਜੇ ਘਾਲਣਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਜਿਸ ਨੇ ਸਭ ਕੁਛ ਦਿੱਤਾ ਉਹ ਕਿਉਂ ਭੁੱਲੇ, ਉਹ ਕਿਉਂ ਵਿਸਰੇ। ਸੋ ਕਿਉਂ ਵਿਸਰੈ ਜੇ ਬਿਖਤੇ ਕੱਢ ਹੈ, ਜਨਮ ਜਨਮ ਕਾ ਟੂਟਾ ਗੰਢ ਹੈ। ਉਹ ਤੈਨੂੰ ਕਿਉਂ ਭੁੱਲੇ, ਜੇ ਉਹਨੂੰ ਵਿਸਰ ਜਾਏਗਾ ਇਹ ਵੀ ਅਪਰਾਧ ਹੈ। ਬਾਕੀ ਦੇ ਅਪਰਾਧ ਗੁਨਾਹ ਜਿਹੜੇ ਨੇ ਉਹ ਅਲੱਗ, ਜੇ ਉਹਨੂੰ ਵਿਸਰ ਗਿਆ ਵੀ ਅਪਰਾਧ ਹੈ। ਸਭ ਕੁਛ ਮਾਪੇ ਦੇਣ ਅਤੇ
ਬੰਦੇ ਨੂੰ ਮਾਂ ਪਿਓ ਦਾ ਨਾਂ ਹੀ ਚੇਤੇ ਨਾ ਹੋਵੇ, ਭੁੱਲ ਹੀ ਜਾਵੇ, ਕਿੱਡਾ ਵੱਡਾ, ਇਹਦੇ ਤੋਂ ਵੱਡਾ ਗੁਨਾਹ ਕਿਹੜਾ ਹੋਏਗਾ, ਮਾਪਿਆਂ ਦਾ ਨਾਂ ਹੀ ਚੇਤੇ ਨਾ ਰਹੇ। ਤੋ ਮਹਾਰਾਜ ਕਹਿੰਦੇ ਇਹ ਵੀ ਅਪਰਾਧ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅੱਗੇ ਫਿਰ ਗਿਣਤੀ ਕਰਦੇ, ਪਰ ਧਨ ਪਰ ਧਨ ਪਰ ਧੀ ਨਿੰਦਾ ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ। ਮਹਾਰਾਜ ਸਾਡੇ ਅਪਰਾਧਾਂ ਦੇ ਵਿੱਚ ਇਹ ਵੀ ਸ਼ਾਮਿਲ ਹੈ, ਅਸੀਂ ਦਿਨ ਰਾਤ ਇਹ ਲੋਚਦੇ ਹਾਂ ਕਿ ਕਿਸੇ ਦਾ ਪੈਸਾ ਕਿਸੇ ਦਾ ਧਨ ਜਿਹੜਾ ਹੈ ਉਹ ਮੇਰੇ ਕੋਲ ਆ ਜਾਵੇ, ਇਹ ਵੀ ਅਪਰਾਧ ਹੈ। ਮਹਾਰਾਜ ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ, ਕਰੋੜਾਂ ਅਪਰਾਧਾਂ ਦੇ ਨਾਲ ਭਰੇ ਪਏ, ਸਭ ਕੁਛ ਦੂਸਰੇ ਦਾ ਵੀ। ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਨੇੜੇ, ਅਤੇ ਜਦੋਂ ਆਪਾਂ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਵੇਖਦੇ ਹਾਂ ਤੇ ਕਿਤੇ ਨਾ ਕਿਤੇ ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਨੇ ਬਾਬਾ ਪ੍ਰਿਥੀ ਚੰਦ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾਤਾ ਹੈ, ਪਰ ਮਨ ਵਿੱਚ ਤਾਂ ਗੱਲ ਹੈਗੀ ਨਾ ਕਿ ਮੇਰਾ ਭਰਾ ਗੁਰੂ ਅਰਜਨ ਦੇਵ ਇਹ ਅਰਜਨ ਇਹ ਮਰ ਜਾਵੇ, ਇਹਨੂੰ ਮਰਵਾ ਦਿਆਂ ਅਤੇ ਇਹਦਾ ਸਾਰਾ ਕੁਛ ਆਪ ਸਾਂਭ ਲਵਾਂ, ਇਹੋ ਹੀ ਹੈ। ਔਰ ਉਹਨੇ ਸਾਰਾ ਕੁਝ ਪ੍ਰਾਪਤ ਕਰਨ ਵਾਸਤੇ ਸਾਰਾ ਜ਼ੋਰ ਵੀ ਲਾਇਆ, ਕੋਈ ਕਸਰ ਨਹੀਂ ਛੱਡੀ। ਪਰ ਧੰਨ ਕੋਈ ਕਸਰ ਨਹੀਂ ਛੱਡੀ, ਜਿੱਥੇ ਮਹਾਰਾਜ ਨੂੰ ਸ਼ਹੀਦ ਕਰਵਾਉਣ ਵਿੱਚ ਜਹਾਂਗੀਰ ਦਾ ਹੋਰ ਵਿਰੋਧੀ ਉਹਨਾਂ ਦਾ ਜ਼ੋਰ ਹੈ, ਪ੍ਰਿਥੀ ਚੰਦ ਦਾ ਵੀ ਕਿਤੇ ਨਾ ਕਿਤੇ ਰੋਲ ਸੀਗਾ। ਪਹਿਲਾਂ ਉਹ ਸੁਲਹੀ ਖਾਂ ਨੂੰ ਉਹ ਚੜ੍ਹਾ ਕੇ ਲਿਆਇਆ ਸੀ, ਕਾਹਦੇ ਲਈ, ਬਸ ਇਹ ਹੋਈ ਧਨ ਮਿਲ ਜਾਵੇ, ਗੁਰਤਾ ਗੱਦੀ ਮਿਲ ਜਾਵੇ। ਗੁਰਤਾ ਗੱਦੀ ਵੀ ਇਹ ਇਸ ਕਰਕੇ ਨਹੀਂ ਲੈਣੀ ਕਿ ਲੋਕਾਂ ਦਾ ਭਲਾ ਕਰਨਾ ਹੈ, ਜਿਹੜਾ ਬੰਦਾ ਲੋਕਾਂ ਦਾ ਭਲਾ ਕਰਨ ਵਾਸਤੇ ਚੱਲੇਗਾ ਉਹ ਸਕੇ ਭਰਾ ਨੂੰ ਕਿਵੇਂ ਮਾਰ ਸਕਦਾ, ਸਕੇ ਭਰਾ ਦੇ ਪੁੱਤਰ ਨੂੰ ਕਿਵੇਂ ਉਹ ਮਾਰਨ ਵਾਸਤੇ ਜ਼ੋਰ ਲਾ ਸਕਦਾ, ਜਿਸ ਬੰਦੇ ਦੇ ਅੰਦਰ ਇਹ ਚੀਜ਼ ਹੋਵੇ ਕਿ ਮੈਂ ਲੋਕਾਂ ਦਾ ਭਲਾ ਕਰਨਾ ਹੈ, ਉਹ ਆਪਣਿਆਂ ਦਾ ਗਲ ਕਿਵੇਂ ਘੁੱਟ ਸਕਦਾ। ਪਰ ਜਿਨ੍ਹਾਂ ਅਪਰਾਧਾਂ ਦੇ ਨਾਲ ਮਨੁੱਖ ਭਰਿਆ ਪਿਆ, ਲੱਥ ਪੱਥ ਹੋਇਆ ਪਿਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੇ ਵਿੱਚ ਇਹੀ ਹੈ, ਪਰਾਇਆ ਧਨ ਵੀ ਹੈ। ਔਰ ਬੜੇ ਵੱਡੇ ਵੱਡੇ ਲੋਕ ਇੱਥੇ ਆ ਕੇ ਡੋਲ ਜਾਂਦੇ ਧਰਮ ਦੇ ਰਾਹ 'ਤੇ ਚੱਲਦੇ ਚੱਲਦੇ, ਕਈ ਵਾਰ ਰੱਬ ਦੇ ਰਾਹ 'ਤੇ ਤੁਰਦੇ ਤੁਰਦੇ, ਸਮਾਜ ਵਿੱਚ ਚੰਗੇ ਭਲੇ ਵਿਚਰਦੇ, ਚੰਗੀ ਭਲੀ ਰੋਟੀ ਖਾਂਦੇ, ਫਿਰ ਵੀ ਪਰਾਏ ਧਨ 'ਤੇ ਡਿੱਗ ਪੈਂਦੇ। ਔਰ ਜਦੋਂ ਇਹੋ ਜਿਹੇ ਅਪਰਾਧ ਹੁੰਦੇ ਨੇ ਤੇ ਅਖੀਰ ਐਸਾ ਵੀ ਹੈ ਸਤਿਗੁਰੂ, ਫਿਰ ਜੇ ਕੋਈ ਸਾਰੀ ਉਮਰ ਦੁਨੀ ਚੰਦ ਵਰਗਾ, ਮਲਕ ਭਾਗੋ ਵਰਗਾ, ਔਰ ਸੱਜਣ ਠੱਗ ਵਰਗਾ, ਪਰਾਏ ਧਨ ਲੁੱਟਣ ਵਾਲਾ, ਪਰਾਇਆਂ ਨੂੰ ਮਾਰਨ ਵਾਲਾ ਦੂਸਰੇ ਲੋਕਾਂ ਨੂੰ, ਤੇ ਉਹ ਮਹਾਰਾਜ ਦੇ ਚਰਨੀ ਪੈਂਦਾ ਹੈ ਤੇ ਬੇਨਤੀ ਕਰਦਾ, ਮਹਾਰਾਜ ਮੈਂ ਅਪਰਾਧਾਂ ਦੇ ਨਾਲ ਭਰਿਆ, ਕਿਰਪਾ ਕਰੋ ਬਖਸ਼ੋ, ਤੇ ਫਿਰ ਬਖਸ਼ ਲੈਂਦੇ ਆ, ਫਿਰ ਬਖਸ਼ ਲੈਂਦੇ। ਪਰ ਉਹਦੇ ਚਰਨਾਂ 'ਚ ਆ ਕੇ ਬੇਨਤੀ ਕਰੇ, ਮਹਾਰਾਜ ਅਪਰਾਧਾਂ ਦੇ ਨਾਲ ਭਰਿਆ ਤੇਰਾ ਝੇਲਣਾ। ਅਪਰਾਧ ਬੰਦਾ ਕਰਦਾ ਹੈ ਲਾਲਚ ਵਿੱਚ, ਪਰ ਧਨ ਪਰ ਤਨ ਪਰਾਇਆ ਸਰੀਰ, ਪਰ ਤੀਹ ਨਿੰਦਾ ਦੂਸਰਿਆਂ ਦੀ ਨਿੰਦਾ ਕਰਨੀ। ਕੁਝ ਵਿਦਵਾਨ ਸੱਜਣ ਇੱਥੇ ਤੀਹ ਦਾ ਅਰਥ ਇਸਤਰੀ ਵੀ ਕਰਦੇ ਕਿ ਪਰਾਈ ਇਸਤਰੀਆਂ ਦੀ ਨਿੰਦਾ ਕਰਨੀ। ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੁੱਟੇ, ਅਤੇ ਦੂਸਰਿਆਂ ਦੇ ਨਾਲ ਝਗੜਾ ਇਹ ਨਹੀਂ ਛੁੱਟਦਾ। ਇਸੇ ਕਰਕੇ ਫਿਰ ਜੂਨਾਂ ਵਿੱਚ ਵਾਰ ਵਾਰ ਪੈਂਦਾ ਹੈ, ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ। ਅਤੇ ਮਹਾਰਾਜ ਕਹਿੰਦੇ ਦਇਆ ਧਰਮ ਔਰ ਗੁਰ ਕੀ ਸੇਵਾ, ਅੰਦਰ ਕੀ ਭਰਿਆ ਹੈ ਅਪਰਾਧਾਂ ਦੇ ਵਿੱਚ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ। ਮਹਾਰਾਜ ਮੈਂ ਇਹ ਸੰਪੱਤੀ ਇਕੱਠੀ ਕੀਤੀ ਹੈ ਕਿ ਮੇਰੇ ਅੰਦਰ ਕਾਮ ਹੈ, ਕ੍ਰੋਧ ਹੈ, ਮਤਸਰ ਦੂਸਰਿਆਂ ਦੇ ਨਾਲ ਈਰਖਾ ਹੈ, ਹੰਕਾਰ ਦਾ ਮੈਨੂੰ ਨਸ਼ਾ ਚੜ੍ਹਿਆ ਪਿਆ ਹੈ ਮਦ, ਇਹ ਮੈਂ ਇਕੱਠਾ ਕੀਤਾ। ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ, ਦਇਆ ਧਰਮ ਯਾਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ, ਕਿਸੇ 'ਤੇ ਦਇਆ ਕਰਨੀ, ਜਿਹਨੇ ਇਹ ਅਪਰਾਧ ਕਰਨੇ ਲੋਕਾਂ ਨੂੰ ਠੱਗਣਾ ਹੈ ਉਹ ਕਿਸੇ 'ਤੇ ਦਇਆ ਕਿਵੇਂ ਕਰੇਗਾ।
ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ, ਭਲਾ ਕਰਨ ਵਾਲਾ ਜਿਹੜਾ ਦਇਆ ਕਰੇਗਾ, ਜਿਹਦਾ ਹਿਰਦਾ ਦਇਆ ਦੇ ਨਾਲ ਭਰਿਆ ਹੈ, ਉਹ ਕਿਸੇ ਦਾ ਵਿਗਾੜ ਹੀ ਕੁਝ ਨਹੀਂ ਸਕਦਾ। ਅਤੇ ਸੱਚੇ ਪਾਤਸ਼ਾਹ ਦੇ ਘਰ ਵਿੱਚ ਇਹੀ ਹੈ ਕਿ ਜਿਸ ਨੇ ਧਰਮ 'ਤੇ ਤੁਰਨਾ ਹੈ ਉਹਦੇ ਅੰਦਰ ਪਹਿਲਾਂ ਦਇਆ ਹੋਵੇ। ਦਇਆ ਧਰਮ ਦਾ ਮੁੱਢ ਹੈ, ਧੌਲ ਧਰਮ ਦਇਆ ਕਾਪੂਤ। ਅਤੇ ਗੁਰੂ ਸਾਹਿਬ ਕਹਿੰਦੇ ਫਿਰ ਦਇਆ ਨਹੀਂ ਅੰਦਰ ਆਉਂਦੀ, ਦਇਆ ਧਰਮ, ਧਰਮ ਦੂਜੇ ਨੰਬਰ 'ਤੇ ਰੱਖਿਆ। ਭਗਤ ਕਬੀਰ ਸਾਹਿਬ ਜੀ ਨੇ ਅੱਗੇ ਸ਼ਬਦ ਵਰਤਿਆ ਫਿਰ, ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀਂ। ਕਦੀ ਸੁਪਨੇ ਵਿੱਚ ਵੀ ਮੈਂ ਸੋਚਿਆ ਨਹੀਂ ਕਿ ਗੁਰੂ ਦੀ ਸੇਵਾ ਕਰਾਂ, ਕਿਸੇ 'ਤੇ ਦਇਆ ਕਰਾਂ, ਜਾਂ ਕੋਈ ਧਰਮ ਕਮਾਵਾਂ। ਇਹ ਕਦੇ ਵੀ ਨਹੀਂ। ਅਤੇ ਜਿੱਥੇ ਆਪ ਜੀ ਬੈਠੇ ਹੋ, ਜਿਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖਨਾ ਕੀਨੋ ਮੈਂ ਫੇਰਾ। ਮਹਾਰਾਜ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ, ਪਰਮੇਸ਼ਰ ਦੇ ਘਰ ਦੀ ਕਥਾ ਹੁੰਦੀ ਹੈ, ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ, ਜਿੱਥੇ ਕੀਰਤਨ ਹੁੰਦਾ ਹੈ, ਨਾਮ ਜਪਿਆ ਜਾਂਦਾ ਹੈ, ਜਿੱਥੇ ਸੰਗਤ ਜੁੜਦੀ ਹੈ, ਉੱਥੇ ਤਾਂ ਕਦੀ ਮੈਂ ਇੱਕ ਨਿਮਖ ਵੀ ਫੇਰਾ ਨਹੀਂ ਪਾਇਆ। ਨਿਮਖ ਕਿੰਨਾ ਕੁ ਹੁੰਦਾ? ਅੱਖ ਚਮਕਣ ਜਿੰਨਾ ਸਮਾਂ ਕਿੰਨਾ ਕੁ ਹੁੰਦਾ? ਮਹਾਰਾਜ, ਮੈਂ ਇੰਨਾ ਚਿਰ ਵੀ ਨਹੀਂ ਗਿਆ, ਮੈਂ ਇਹ ਵੀ ਅਪਰਾਧ ਹੈ ਮੇਰੇ ਲਈ। ਅਤੇ ਇਹ ਨਹੀਂ ਆ ਕਿ ਜਿਹੜਾ ਬੰਦਾ ਜ਼ਿਆਦਾ ਗੁਨਾਹ ਕਰਦਾ ਦੁਨੀਆਂ 'ਚ ਲੁੱਟ ਕੇ ਸੁੱਟਾਂ ਉਹਦੇ ਵਾਸਤੇ ਅਪਰਾਧ। ਜੇ ਕੋਈ ਆਮ ਬੰਦਾ, ਉਹ ਵੀ ਨਹੀਂ ਕਦੀ ਸੰਗਤ ਵਿੱਚ ਆਉਂਦਾ, ਕਦੀ ਕੀਰਤਨ ਕਥਾ ਬਾਣੀ 'ਚ ਇੱਕ ਦੋ ਮਿੰਟ ਵੀ ਨਹੀਂ ਬੈਠਦਾ, ਅਤੇ ਅਪਰਾਧ ਤਾਂ ਉਹਦੇ ਵਾਸਤੇ ਵੀ ਹੈ। ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਵਸ਼ਲ ਮਨ ਮਾਹੀ। ਕਹਿ ਕਬੀਰ ਭੀਰ ਜਨ ਰਾਖੋ। ਵਾਹਿਗੁਰੂ ਕਿਰਪਾ ਕਰੋ, ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੀ ਸ਼ਰਨ ਹਾਂ, ਰੱਖ ਲਓ, ਸਾਡੀ ਲਾਜ ਰੱਖ ਲਓ, ਅਪਰਾਧੀ ਹਾਂ, ਗੁਨਾਹਗਾਰ ਹਾਂ, ਆਪ ਜੀ ਬਖਸ਼ਣਹਾਰ ਹੋ, ਤੁਹਾਡੇ ਚੇਲੇ ਹਾਂ, ਤੁਹਾਡੇ ਦਾਸ ਹਾਂ। ਭਾਈ ਗੁਰਦਾਸ ਜੀ ਨੇ ਆਪਣੀਆਂ ਪੌੜੀਆਂ ਵਿੱਚ, ਆਪਣੀ ਰਚਨਾ 'ਚ ਇੱਕ ਬਚਨ ਲਿਖਿਆ, ਉਹਦੇ 'ਚ ਜੋ ਮਨੁੱਖ ਗੁਨਾਹ ਕਮਾਉਂਦਾ, ਉਗਣ ਕਮਾਉਂਦਾ ਹੈ, ਬਹੁਤ ਗਿਣਤੀ ਕੀਤੀ। ਹਾਂ ਅਪਰਾਧੀ ਗੁਨਹਿਗਾਰ ਹਾਂ ਬੇਮੁੱਖ ਬੰਦਾ। ਮਹਾਰਾਜ, ਮੈਂ ਅਪਰਾਧੀ ਵੀ ਹਾਂ, ਗੁਨਾਹਗਾਰ ਵੀ ਹਾਂ, ਅਤੇ ਤੁਹਾਡੇ ਤੋਂ ਬੇਮੁੱਖ ਹੋਇਆ ਹਾਂ। ਤੁਹਾਡੇ ਵੱਲ ਮੇਰਾ ਮੂੰਹ ਨਹੀਂ, ਮੈਂ ਤੁਹਾਡੇ ਰਾਹ 'ਤੇ ਨਹੀਂ ਚੱਲਦਾ। ਚੋਰ ਯਾਰ ਜੁਆਰ ਹਾਂ, ਪਰ ਘਰ ਜੋ ਹੰਦਾ, ਮੈਂ ਚੋਰ ਵੀ ਹਾਂ, ਚੋਰ ਵੀ ਹਾਂ। ਕੁਝ ਨਿੱਕੇ ਚੋਰ ਨੇ, ਕੁਝ ਵੱਡੇ ਚੋਰ ਨੇ, ਕੁਝ ਇਹੋ ਜਿਹੇ ਕੁਰਸੀਆਂ 'ਤੇ ਬੈਠੇ ਚੋਰ ਨੇ, ਮਾਫ ਕਰਨਾ ਜੀ, ਜਿਹੜੇ ਨਹੀਂ ਫੜੇ ਜਾਂਦੇ, ਚੋਰੀ ਵੀ ਰੋਜ਼ ਕਰਦੇ। ਤੁਸੀਂ ਕੰਮ ਕਰਵਾਉਣ ਗਏ, ਕਿਸੇ ਨੇ 10,000 ਲੈ ਲਿਆ, ਕਿਸੇ ਨੇ 1,00,000 ਲੈ ਲਿਆ, ਕਿਸੇ ਨੇ 5,00,000 ਲੈ ਲਿਆ, ਕਿਸੇ ਨੇ ਜ਼ਿਆਦਾ ਵੀ ਰਿਸ਼ਵਤ ਲੈ ਲਈ, ਉਹ ਬਚਿਆ ਏ, ਉਹ ਸਾਧ ਥੋੜ੍ਹਾ ਹੈ ਅਤੇ ਉਹ ਵੀ ਚੋਰ ਆ ਨਾ, ਉਹ ਤਾਂ ਫੜਿਆ ਨਹੀਂ ਜਾਂਦਾ। ਕਈ ਵਿਚਾਰੇ ਛੋਟੇ ਮੋਟੇ ਆ, ਕੰਮ ਤਾਂ ਉਹ ਵੀ ਮਾੜਾ ਕਰਦੇ ਆ। ਕੋਈ ਤੁਰੀ ਜਾਂਦੀ ਬੀਬੀ ਭੈਣ, ਅਤੇ ਉਹਦਾ ਕੋਈ ਗਹਿਣਾ ਗੱਟਾ ਲਾ ਲਿਆ, ਕਿਸੇ ਦਾ ਪਰਸ ਚੋਰੀ ਕਰ ਲਿਆ, ਜਾਂ ਕੁਝ ਹੋਰ ਹੈਗੇ, ਅਤੇ ਉਹ ਵੀ ਚੋਰ ਪਰ ਛੇਤੀ ਫੜੇ ਜਾਂਦੇ। ਉਹ ਹੁਣ ਵਿਚਾਰੇ ਕੀ ਕਰਨ, ਉਹਨਾਂ ਨੂੰ ਵੀ ਨਸ਼ਾ ਹੀ ਇੰਨਾ ਲੱਗਾ ਵੀ ਉਹਨਾਂ ਦਾ ਪੂਰਾ ਹੀ ਨਹੀਂ ਹੁੰਦਾ। ਅਤੇ ਸਾਡੀ ਜਿਹੜੀ ਸਰਕਾਰ ਆਉਂਦੀ, ਉਹ ਦਮਗਜੇ ਮਾਰੀ ਜਾਂਦੀ ਹੈ, ਅਸੀਂ ਨਸ਼ੇ ਹਟਾ ਦੇਣੇ ਆ। ਕਰੋੜਾਂ ਦੇ ਗਿਣਤੀ 'ਚ ਪਬਲਿਕ ਆ, ਅਤੇ ਉਹ ਸਾਰਿਆਂ ਦੇ ਅੱਖੀਂ ਘੱਟਾ ਪਾਈ ਜਾਂਦੇ, ਅਸੀਂ ਸੁਧਾਰ ਕਰ ਦੇਣਾ, ਪਰ ਸੁਧਾਰ ਨਹੀਂ ਹੁੰਦਾ। ਚਲੋ ਚੋਰੀ ਤਾਂ ਚੋਰੀ ਆ, ਮੈਂ ਇਹ ਨਹੀਂ ਕਿ ਮੈਂ ਚੋਰਾਂ ਦੇ ਹੱਕ 'ਚ ਹਾਂ ਜਾਂ ਕਿਸੇ ਦੇ ਖਿਲਾਫ ਹਾਂ, ਪਰ ਮਹਾਰਾਜ ਕਹਿੰਦੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮੇਰੇ ਅੰਦਰ ਇਹ ਔਗਣ ਵੀ ਹੈ। ਚੋਰ ਯਾਰ ਜੁਆਰ ਹਾਂ, ਪਰ ਘਰ ਜੋ ਹੁੰਦਾ, ਮੈਂ ਜੁਆਰੀਆਂ ਵੀ ਹਾਂ, ਪਰਾਏ ਘਰ ਤੱਕਦਾ ਹਾਂ, ਮੇਰਾ ਆਚਰਨ ਵੀ ਚੰਗਾ ਨਹੀਂ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਇਹ ਵੀ ਔਗਣ ਨੇ,
ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਮਹਾਰਾਜ ਮੈਂ ਨਿੰਦਕ ਵੀ ਹਾਂ, ਮੇਰੇ ਅੰਦਰ ਇਹ ਵੀ ਗੁਨਾਹ ਹੈ, ਇਹ ਵੀ ਅਪਰਾਧ ਹੈ, ਮੈਂ ਦੁਸ਼ਟ ਹਾਂ, ਹਰਾਮ ਖੋਰ, ਮੈਂ ਆਪਣੇ ਹੱਕ ਦੀ ਕਮਾਈ ਕਰਕੇ ਨਹੀਂ ਖਾਂਦਾ, ਮੈਂ ਦੂਸਰਿਆਂ ਦੇ ਹੱਕਾਂ 'ਤੇ ਡਾਕਾ ਮਾਰਦਾ। ਸਾਧ ਸੰਗਤ ਜੀ, ਹੱਕ ਦੀ ਕਿਰਤ ਕਰਕੇ ਖਾਣੀ ਬੜੀ ਔਖੀ ਹੈ, ਹੱਕ ਦੀ ਕਮਾਈ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਔਖਾ ਹੈ, ਬਹੁਤ ਜ਼ਿਆਦਾ ਔਖਾ ਹੈ। ਔਰ ਅਸੀਂ ਹੁਣ ਤਕਰੀਬਨ ਪਤਾ ਕੀ ਕਰਦੇ ਹਾਂ, ਇੰਨੀ ਕੁ ਆਦਤ ਸਾਨੂੰ ਪੈ ਚੁੱਕੀ ਆ ਅਤੇ ਸੁੱਖ ਨਾਲ ਸਾਡੀਆਂ ਸਰਕਾਰਾਂ ਨੇ ਸਾਨੂੰ ਪਾ ਦਿੱਤੀ ਆ ਵੋਟਾਂ ਲੈਣ ਬਦਲੇ, ਜਿੱਥੇ ਪਹਿਲਾਂ ਲੋਕਾਂ ਨੂੰ ਕਣਕ ਦਾਲ ਮਿਲਦੀ ਸੀ ਉਸ ਤਰ੍ਹਾਂ ਹੀ, ਚਲੋ ਜੇ ਕੋਈ ਲੋੜਵੰਦ ਆ ਨਹੀਂ ਕਮਾ ਸਕਦਾ ਉਹਨੇ ਤਾਂ ਲੈਣੀ ਲੈਣੀ, ਕੋਈ ਬੰਦਾ ਫਰਜ਼ ਕੋਈ ਵਿਚਾਰਾ ਹੈਂਡੀਕੈਪਡ ਆ ਪਾਹਜ ਆ ਜਾਂ ਕੋਈ ਇਹੋ ਜਿਹੀ ਉਹਦੀ ਮਜਬੂਰੀ ਆ, ਕੋਈ ਬਜ਼ੁਰਗ ਆ ਉਹਦਾ ਕੋਈ ਆਸਰਾ ਨਹੀਂ ਆ, ਜਾਂ ਕੋਈ ਅਨਾਥ ਬੱਚੇ ਆ ਯਤੀਮ ਜਿਨ੍ਹਾਂ ਦੇ ਸਿਰ 'ਤੇ ਮਾਪੇ ਨਹੀਂ ਆ, ਜਾਂ ਜਿਨ੍ਹਾਂ ਦੀ ਕੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਬਿਜ਼ਨਸ ਨਹੀਂ, ਉਹ ਮੰਨਿਆ। ਪਰ ਚੰਗੇ ਭਲੇ ਲੋਕ ਨੌਕਰੀਆਂ ਵਾਲੇ ਜਾਇਦਾਦਾਂ ਵਾਲੇ ਦੂਸਰੇ ਵੀ ਅਹੀਆਂ ਨੇ ਵੀ ਸਾਨੂੰ ਕਣਕ ਦਾਲ ਫਰੀ ਮਿਲ ਜੇ। ਅਤੇ ਮੈਂ ਇੱਥੇ ਇੱਕ ਬੇਨਤੀ ਆਪ ਜੀ ਨੂੰ ਇਤਿਹਾਸ ਵਿੱਚੋਂ ਲੈਣੀ ਆ ਵੀ ਜਿਹੜਾ ਸਿੱਖ ਆ ਜਿਹੜਾ ਧਰਮੀ ਬੰਦਾ ਉਹਦਾ ਕਿਹੋ ਜਿਹਾ ਆਚਰਣ ਹੁੰਦਾ। ਭਾਈ ਸ਼ੀਆਂ ਆਇਆ ਸਿੱਖ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਅਤੇ ਜਿੱਥੇ ਉਹਨੂੰ ਲੋਕ ਸਲਾਮਾਂ ਕਰਦੇ ਸੀਗੇ ਉਹਨਾਂ ਸਮਿਆਂ 'ਚ ਵੀ ਆਹ ਹੈ ਸਿੱਖ, ਉਹਨੂੰ ਇੱਕ ਦਿਨ ਨਾ ਮਜ਼ਦੂਰੀ ਥੋੜ੍ਹੀ ਮਿਲੀ, ਉਹ ਗਿਆ ਦੁਕਾਨ 'ਤੇ। ਉਹਨਾਂ ਸਮਿਆਂ ਦੇ ਵਿੱਚ ਪੈਸੇ ਦੀ ਵੈਲਿਊ ਹੈ ਸੀ, ਪਰ ਪੈਸੇ ਜ਼ਿਆਦਾ ਥੋੜ੍ਹੇ ਉਹ ਦਿਨ ਕਮਾਏ ਗਏ। ਜਿਹੜੇ ਵਿਚਾਰਾ 2-3 ਆਨੇ ਕਮਾਏ, 4 ਉਹ ਲੈ ਕੇ ਗਿਆ ਦੁਕਾਨ 'ਤੇ, ਅਤੇ ਦੁਕਾਨ ਵਾਲੇ ਨੂੰ ਆਂਦਾ ਆਟਾ ਦੇ ਦੇ। ਉਹਨੇ ਆਟਾ ਜੋਖ ਕੇ ਦਿੱਤਾ, ਜਿੰਨੇ ਪੈਸੇ ਸੀ ਉਹਨਾਂ ਦਾ ਆਟਾ ਆਇਆ ਥੋੜ੍ਹਾ। ਅਤੇ ਜਿਵੇਂ ਕਈ ਦੁਕਾਨਾਂ ਵਾਲੇ ਆਪਣੇ ਨੇੜੇ ਹੁੰਦੇ, ਜਾਣਕਾਰ ਹੁੰਦੇ ਆ, ਜਾਂ ਪਿੰਡਾਂ 'ਚ ਮੁਹੱਲਿਆਂ 'ਚ ਉਹਨਾਂ ਨੂੰ ਘਰ ਘਰ ਦਾ ਪਤਾ ਹੁੰਦਾ, ਅਮੀਰ ਬੰਦਾ ਜਾਂ ਗਰੀਬ, ਦੁਕਾਨ ਵਾਲਾ ਕਹਿੰਦਾ ਬਈ ਆਟਾ ਥੋੜ੍ਹਾ ਆਇਆ ਸ਼ੀਆਂ, ਤੁਹਾਡਾ ਸਰਨਾ ਨਹੀਂ ਆ, ਤੁਸੀਂ ਦੋਵੇਂ ਜੀ ਜੇ ਛੋਟਾ ਬੱਚਾ ਏ ਅਤੇ ਤੂੰ ਮਜ਼ਦੂਰ ਬੰਦਾ ਏ ਅਤੇ ਪੇਟ ਭਰੂਗਾ ਜੇ ਰੱਜ ਕੇ ਰੋਟੀ ਖਾਏਗਾ, ਹੁਣ ਮੇਰੇ ਵਰਗਾ ਵਿਹਲਾ ਰਹਿਣ ਵਾਲਾ ਬੰਦਾ ਉਹਨੂੰ ਤਾਂ 2 ਪ੍ਰਸ਼ਾਦੇ ਮਹਾਂ ਪਚ ਦਿਓ, ਵੀ ਗੈਸ ਦੀਆਂ ਗੋਲੀਆਂ ਖਾਂਦਾ, ਕਈ ਚੂਰਨ ਖਾਂਦਾ, ਅਤੇ ਜਿਹੜਾ ਕੰਮ ਵਾਲਾ ਬੰਦਾ ਏ ਉਹ ਭਾਵੇਂ 5-6 ਪ੍ਰਸ਼ਾਦੇ ਵੀ ਛੱਕ ਲਵੇ ਉਹਨੂੰ ਹਜਮ ਹੋ ਜਾਂਦੇ। ਉਹ ਕਹਿੰਦਾ ਤੈਨੂੰ ਰੋਟੀ ਚਾਹੀਦੀ ਏ ਫਿਰ ਘਰ ਵਾਲੀ ਏ, ਅਤੇ ਇੰਨੇ ਆਟੇ ਨਾਲ ਨਹੀਂ ਤੇਰਾ ਸਰਨਾ, ਮੈਂ ਆਟਾ ਕੋਲੋਂ ਪਾ ਦਿੰਦਾ, ਇਹ ਤੇਰੇ 2 ਡੰਗ ਹੋ ਜਾਣਗੇ ਸਵੇਰ ਸ਼ਾਮ ਦੇ, ਭਲਕੇ ਫਿਰ ਦੇਖੀ ਜਾਏਗੀ। ਉਹਨੇ ਦੁਕਾਨ ਵਾਲੇ ਨੇ ਸਾਧ ਸੰਗਤ ਜੀ ਆਟਾ ਪਾ ਦਿੱਤਾ, ਕੋਲੋਂ ਆਟਾ ਪਾ ਦਿੱਤਾ। ਜਦੋਂ ਆਟਾ ਪਾ ਰਿਹਾ, ਭਾਈ ਸ਼ੀਨ ਦਾ ਗੁੱਟ ਫੜ ਲਿਆ, ਉਹਨੇ ਕਿਹਾ ਨਹੀਂ, ਜਿਹੜੇ ਮੈਂ ਤੈਨੂੰ ਪੈਸੇ ਦਿੱਤੇ, ਜਿੰਨਾ ਮੇਰੇ ਪੈਸਿਆਂ ਦਾ ਮੇਰੇ ਹੱਕ ਦਾ ਆਟਾ ਬਣਦਾ ਹੈ ਨਾ, ਉਹਨਾਂ ਮੈਂ ਲੈ ਕੇ ਜਾਣਾ, ਜਿਹੜਾ ਤੂੰ ਕੋਲੋਂ ਪਾਇਆ ਇਹ ਨਹੀਂ ਮੈਂ ਲੈ ਕੇ ਜਾਣਾ, ਇਹ ਮੇਰੇ ਹੱਕ ਦਾ ਨਹੀਂ ਹੈ। ਉਹ ਕਹਿੰਦਾ ਕਮਾਲ ਹੋ ਗਈ। ਉਹ ਕਹਿੰਦਾ ਠੀਕ ਮੰਨਿਆ, ਤੂੰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਤੂੰ ਸਿੱਖ ਹੈ, ਤੂੰ ਧਰਮੀ ਬੰਦਾ ਹੈ, ਪਰ ਢਿੱਡ ਨਾ ਕਾਹਦਾ ਵੈਰ। ਉਹ ਕਹਿੰਦਾ ਨਹੀਂ, ਮੈਂ ਅੱਗੇ ਰੋਜ਼ ਮੈਨੂੰ ਜ਼ਿਆਦਾ ਮਜ਼ਦੂਰੀ ਮਿਲਦੀ ਹੈ, ਪੈਸੇ ਮਿਲਦੇ ਆ, ਮੈਂ ਮਜ਼ਦੂਰੀ ਕਰਕੇ ਤਾਂ ਛੱਕਦਾ ਹਾਂ ਪ੍ਰਸ਼ਾਦਾ ਪਾਣੀ, ਕੋਈ ਨਹੀਂ ਅੱਜ ਥੋੜ੍ਹਾ ਸਹੀ। ਦੁਕਾਨਦਾਰ ਨੇ ਆਖਿਆ ਵੀ ਅੱਛਾ, ਗੱਲਾਂ ਬੜੀਆਂ ਕਰਦਾ ਪਰ ਵੇਖਦੇ ਹਾਂ ਏਡੇ ਸਿਦਕ 'ਚ ਪੱਕਾ ਰਹਿੰਦਾ। ਘਰ ਚਲੇ ਗਿਆ ਸਿੱਖ ਆਟਾ ਲੈ ਕੇ, ਘਰ ਵਾਲੀ ਨੇ ਪ੍ਰਸ਼ਾਦੇ ਬਣਾਏ। ਪ੍ਰਸ਼ਾਦੇ ਜਿੰਨੇ ਬਣੇ ਨਾ, ਥੋੜ੍ਹੇ ਪ੍ਰਸ਼ਾਦੇ ਬਣੇ, ਕਹਿ ਲਓ ਵੀ ਦੋਵਾਂ ਜੀਆਂ ਦੇ ਗੁਜ਼ਾਰੇ ਜੋਗੇ ਨਹੀਂ। ਜੇ ਦੋਵੇਂ ਜੀ ਆਪਾਂ ਕਹਿੰਦੇ ਨਾ ਵੀ 4-4, 5-5 ਫੁਲਕੇ ਵੀ ਖਾਣੇ, ਇੰਨੇ ਨਹੀਂ ਬਣੇ। ਪਹਿਲੇ ਪ੍ਰਸ਼ਾਦੇ ਵੀ ਭਾਰੇ ਹੁੰਦੇ, ਹੁਣ ਵਰਗੇ ਨਹੀਂ ਆ, ਹੁਣ ਇੰਨਾ ਕੁ ਪੀੜਾ ਹੋ ਗਿਆ, ਅੱਗੇ ਵੱਡਾ ਪੀੜਾ ਹੁੰਦਾ ਹੈ। ਜਿਹੜੀਆਂ ਪੁਰਾਣੀਆਂ ਰੋਟੀਆਂ ਵਾ ਉਹ
ਹੁਣ ਦੀਆਂ ਤਿੰਨ ਅਤੇ ਪੁਰਾਣੀ ਇੱਕ। ਘਰ ਵਾਲੀ ਨੇ ਜਿੰਨੇ ਪ੍ਰਸ਼ਾਦੇ ਬਣੇ ਥੋੜ੍ਹੇ ਬਹੁਤੇ ਲਿਆ ਕੇ ਅਤੇ ਰੱਖ ਦਿੱਤੇ ਥਾਲੀ 'ਚ ਕਰ ਦਿੱਤੀ, ਆਹ ਲਓ ਛਕੋ। ਉਹ ਛਕਣ ਲੱਗਾ, ਕਹਿੰਦਾ ਮੈਂ ਜੇ ਪ੍ਰਸ਼ਾਦੇ ਸਾਰੇ ਛਕ ਲਏ, ਚਲੋ ਮੰਨਿਆ ਆਟਾ ਥੋੜ੍ਹਾ ਮਿਲਿਆ, ਤਾਂ ਤੂੰ ਕੀ ਖਾਏਂਗੀ, ਏਡਾ ਵੱਡਾ ਦਿਨ ਕਿਵੇਂ ਲੰਘੇਗਾ। ਉਹ ਕਹਿੰਦੀ ਨਹੀਂ, ਤੁਸੀਂ ਜਿਹੜਾ ਹੈ ਕੱਲ੍ਹ ਥੋੜ੍ਹਾ ਕੰਮ ਮਿਲਿਆ ਹੈ ਅਤੇ ਅੱਜ ਫਿਰ ਪ੍ਰਸ਼ਾਦੇ ਪਾਣੀ ਛਕ ਕੇ ਮਜ਼ਦੂਰੀ 'ਤੇ ਜਾਣਾ, ਸਾਰਾ ਦਿਨ ਕੰਮ ਕਰਨਾ, ਇੰਨੇ ਕੁ ਪ੍ਰਸ਼ਾਦਿਆਂ ਨਾਲ ਤੁਸੀਂ ਛਕ ਲਓ, ਮੈਂ ਕੋਈ ਗੱਲ ਨਹੀਂ ਮੈਂ ਕੱਟ ਲਾਂਗੀ ਦਿਨ ਘਰ 'ਚ। ਭਾਈ ਸ਼ੀਆਂ ਕਹਿੰਦਾ ਨਹੀਂ, ਤੂੰ ਇਉਂ ਕਰ, ਇਹ ਪ੍ਰਸ਼ਾਦੇ ਤੂੰ ਛਕ ਲਾ, ਮੈਂ ਇੱਕ ਦੋ ਨਾਲ ਗੁਜ਼ਾਰਾ ਕਰ ਲੈਂਦਾ ਅਤੇ ਬੱਚਾ ਛੋਟਾ ਜਿਹਾ ਤੇਰਾ ਦੁੱਧ ਚੁੰਘਦਾ, ਤੈਨੂੰ ਖੁਰਾਕ ਦੀ ਲੋੜ ਆ। ਇੰਨੇ ਚਿਰ ਨੂੰ ਨਾ ਫਰਜ਼ ਕਰੋ ਜੇ ਸੱਤ ਪ੍ਰਸ਼ਾਦੇ ਆ, ਦੋਵਾਂ ਨੇ ਤਿੰਨ ਤਿੰਨ ਵੀ ਛਕਣੇ ਹੁੰਦੇ, ਤਾਂ ਬਾਹਰ ਇੱਕ ਮੰਗਣ ਵਾਲਾ ਆ ਗਿਆ। ਕਹਿੰਦਾ ਮਹਾਰਾਜ ਦੇ ਸਿੱਖਾਂ ਦਾ ਘਰ ਏ ਅਤੇ ਮੇਰੇ ਵੀ ਢਿੱਡ ਵਿੱਚ ਕਤੂਰੇ ਨੱਚਦੇ ਹੁਣ, ਮੇਰੀ ਵੀ ਲੋੜ ਪੂਰੀ ਕਰੋ ਅਤੇ ਮੈਨੂੰ ਵੀ ਛਕਾਓ ਪ੍ਰਸ਼ਾਦਾ ਪਾਣੀ। ਇੱਕ ਪ੍ਰਸ਼ਾਦਾ ਜਾ ਕੇ ਭਾਈ ਸ਼ੀਆਂ ਦੀ ਘਰਵਾਲੀ ਨੂੰ ਦਿੱਤਾ, ਉਹਨੇ ਖਾ ਲਿਆ। ਖਾ ਕੇ ਕਹਿੰਦਾ ਹਾਲੇ ਵੀ ਮੈਂ ਨਹੀਂ ਜੇ ਰੱਜਿਆ, ਮੇਰੀ ਤ੍ਰਿਪਤੀ ਨਹੀਂ ਹੋਈ, ਮੈਨੂੰ ਹੋਰ ਪ੍ਰਸ਼ਾਦਾ ਚਾਹੀਦਾ। ਉਹਨੇ ਜਾ ਕੇ ਸਾਧ ਸੰਗਤ ਦੋ ਪ੍ਰਸ਼ਾਦੇ ਹੋਰ ਚੁੱਕੇ ਅਤੇ ਬਾਹਰ ਮੰਗਣ ਵਾਲੇ ਨੂੰ ਦੇਣ ਗਿਆ। ਜਦੋਂ ਜਾ ਕੇ ਪ੍ਰਸ਼ਾਦੇ ਫੜਾਏ, ਦੁਕਾਨਦਾਰ ਨੇ ਭਾਈ ਸ਼ੀਆਂ ਦਾ ਗੁੱਟ ਫੜ ਲਿਆ, ਹੱਥ ਫੜ ਲਿਆ, ਬਸ ਹੁਣ ਇਹ ਤੋਂ ਪਰੇ ਕੁਛ ਨਹੀਂ, ਮੈਂ ਵੇਖ ਲਿਆ, ਕਮਾਲ ਹੋ ਗਈ। ਉਹ ਇਹੋ ਜਿਹੇ ਸਿੱਖ, ਤੈਨੂੰ ਓਨਾ ਆਟਾ ਮਿਲਿਆ ਜਿੰਨੇ 'ਚ ਤੇਰਾ ਗੁਜ਼ਾਰਾ ਨਹੀਂ ਸੀ ਹੁੰਦਾ, ਅਤੇ ਫਿਰ ਵੀ ਦੋਵੇਂ ਜੀ ਭੁੱਖੇ ਰਹਿ ਕੇ ਇਹ ਲੋੜਵੰਦ ਦੀ ਲੋੜ ਪੂਰੀ ਕਰ ਰਹੇ ਹੋ, ਅਤੇ ਮੈਂ ਕੋਲੋਂ ਵੱਧ ਆਟਾ ਪਾ ਰਿਹਾ ਸਾਂ, ਤੂੰ ਨਹੀਂ ਆਖਿਆ, ਮੈਂ ਆਪਣੇ ਵੱਲੋਂ ਮੈਂ ਇਨਸਾਨੀਅਤ ਦੇ ਨਾਤੇ ਵੱਧ ਪਾ ਰਿਹਾ ਸਾਂ, ਪਰ ਤੂੰ ਲਿਆ ਨਹੀਂ ਆ। ਇਹਨੂੰ ਕਹਿੰਦੇ ਗੁਰੂ ਨਾਨਕ ਦੇ ਸਿੱਖ ਜਿਹੜੇ ਹੱਕ ਦੇ ਕਿਰਤ ਦੇ ਵਿੱਚ ਰਹਿਣ ਵਾਲੇ, ਹੱਕ 'ਚ ਰਹਿਣ ਵਾਲੇ। ਸੱਚੇ ਪਾਤਸ਼ਾਹ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਗੱਲੀ ਭਿਸਤ ਨਾ ਜਾਈਏ ਛੁੱਟੈ ਸੱਚ ਕਮਾਏ। ਹੁਣ ਮੈਂ ਇਹਦੇ ਸਾਖੀ ਦਾ ਮਤਲਬ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਭੁੱਖੇ ਹੀ ਮਰ ਜਾਓ ਜੇ ਕਿਤੇ ਗੁਰੂ ਘਰ ਲੰਗਰ ਲੱਗਾ ਜਾਂ ਕਿਤੇ, ਤਾਂ ਉਹ ਨਾ ਛਕੋ। ਪਰ ਹਰੇਕ ਚੀਜ਼ ਦੇ ਦੋ ਪੱਖ ਹੁੰਦੇ, ਪਰ ਇਹ ਵੀ ਇੱਕ ਪੱਖ ਆ, ਦੇਖ ਲਓ ਸੱਚੇ ਪਾਤਸ਼ਾਹ ਦੇ ਸਿੱਖਾਂ ਦਾ ਜਿਹੜੇ ਆਪਣੇ ਹੱਕ 'ਚ ਰਹੇ। ਅਤੇ ਮੈਂ ਅਕਸਰ ਬੇਨਤੀ ਕਰਦਾ ਨਾ, ਤੁਸੀਂ ਮੇਰੇ ਨਾਲ ਸਿਆਣੇ ਜੇ, ਮੈਨੂੰ ਮਾਫ਼ ਕਰਿਓ, ਹੋ ਸਕਦਾ ਹੈ ਮੈਂ ਕਿਸੇ ਗੱਲ ਦੇ ਅਰਥ ਕੱਢਣ ਵਿੱਚ ਗਲਤ ਹੋਵਾਂ। ਭਾਈ ਗੁਰਦਾਸ ਜੀ ਦਾ ਆਪਾਂ ਬਚਨ ਪੜ੍ਹ ਰਹੇ ਸਾਂ ਵੀ ਜਿੱਥੇ ਮਹਾਰਾਜ ਜੀ ਕਹਿੰਦੇ ਆ, ਮਹਾਰਾਜ ਕਰੋੜਾਂ ਅਪਰਾਧਾਂ ਨਾਲ ਅਸੀਂ ਭਰੇ, ਉਹਦੇ ਵਿੱਚ ਇਹ ਹੈ, ਉਹ ਕਹਿੰਦੇ ਨਿੰਦਕ ਦੁਸ਼ਟ ਹਰਾਮ ਖੋਰ। ਮਹਾਰਾਜ ਮੈਂ ਹਰਾਮ ਦਾ ਮਾਲ ਖਾਣ ਵਾਲਾ। ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ ਜਪਜੀ ਸਾਹਿਬ 'ਚ, ਅਸੰਖ ਚੋਰ ਹਰਾਮ ਖੋਰ, ਅਸੰਖ ਚੋਰ ਹਰਾਮ ਖੋਰ, ਅਨੇਕਾਂ ਚੋਰ ਅਤੇ ਹਰਾਮ ਦਾ ਮਾਲ ਦੂਸਰਿਆਂ ਦਾ ਕਮਾਇਆ ਖਾਂਦੇ, ਆਪ ਨਹੀਂ ਕਿਰਤ ਕਰਦੇ, ਦੂਸਰਿਆਂ ਦਾ ਲੁੱਟ ਲੁੱਟ ਕੇ ਖਾਂਦੇ। ਔਰ ਖਾਧੀ ਹੀ ਸੱਜਣ ਹੋਣਾ ਮਲਕ ਭਾਗ ਵਾਲਾ, ਮੈਂ ਪਹਿਲਾਂ ਬੇਨਤੀ ਕੀਤੀ, ਮਹਾਰਾਜ ਨੇ ਫਿਰ ਬਖਸ਼ੇ, ਔਰ ਜਿਹਨੂੰ ਸੋਝੀ ਆ ਜਾਂਦੀ ਉਹ ਬੇਨਤੀ ਕਰਦਾ। ਅਤੇ ਹੁਣ ਅਸੀਂ ਪਤਾ ਕੀ ਕਹਿੰਦੇ ਹਾਂ, ਸਾਨੂੰ ਆਟਾ ਦਾਲ ਵੀ ਫਰੀ ਮਿਲ ਜੇ, ਸਾਡਾ ਕਿਰਾਇਆ ਵੀ ਫਰੀ ਹੋਵੇ, ਸਾਨੂੰ ਬਿਜਲੀ ਵੀ ਫਰੀ ਅਤੇ ਹੋਰ ਵੀ ਸਹੂਲਤਾਂ ਜਿਹੜੀਆਂ ਮਿਲ ਜਾਣ, ਤਾਂ ਅਸੀਂ ਕੰਮ ਨਾ ਕਰੀਏ, ਹੱਥ ਨਾ ਲਾਈਏ, ਸਾਰਾ ਦਿਨ ਏਸੀ ਥੱਲੇ ਬੈਠੇ ਰਹੀਏ ਅਤੇ ਏਸੀ ਵੀ ਫਰੀ ਚੱਲੇ। ਮੈਨੂੰ ਕੱਲ੍ਹ ਇੱਕ ਬੰਦਾ ਕਹਿੰਦਾ, ਜਿਹੜਾ ਬੰਦਾ ਨਹੀਂ ਵੀ ਸੀ ਨਾ ਏਸੀ ਲੈਣ ਜੋਗਾ,
ਉਹਨੇ ਕਿਸ਼ਤਾਂ 'ਤੇ ਲੈ ਲਿਆ ਬਈ 600 ਯੂਨਿਟ ਫਰੀ ਯਾਰ ਮਹੀਨੇ, ਅਤੇ ਉਹ 600 ਬਾਲ ਕੇ ਹੁਣ ਏ ਸੀ ਨਾ 600 ਨਾਲ ਤਾਂ 2 ਮਹੀਨੇ ਲੰਘਣੇ ਨਹੀਂ ਜਦੋਂ ਏ ਸੀ ਚੱਲਿਆ, ਅਤੇ ਉਹ ਬਾਲ ਕੇ ਅਤੇ ਫਿਰ ਅਸੀਂ ਕੀ ਕਰਨਾ ਵੀ ਬਾਅਦ ਵਿੱਚ ਫਿਰ ਨਜਾਇਜ਼ ਕੁੰਡੀ ਲਾ ਲਈਏ। ਇਹ ਇੰਨੇ ਕੁ ਹੱਕ 'ਚ ਅਸੀਂ ਰਹਿੰਦੇ। ਹੁਣ ਤੁਸੀਂ ਦੱਸੋ ਵੀ ਸਿਰਫ ਆਪਣੇ ਹੱਕ 'ਚ ਰਹਿਣਾ ਅਤੇ ਹੱਕ ਦੀ ਕਮਾਈ ਕਰਕੇ ਖਾਣਾ, ਅਤੇ ਦੂਸਰਾ ਤਾਂ ਕਈ ਭਰਾ ਕਹਿ ਦਿੰਦੇ ਆ, ਉਹ ਕਹਿੰਦੇ ਗਿਆਨੀ ਜੀ ਜੇ ਲੀਡਰ ਖਾਈ ਜਾਂਦੇ ਆ ਉੱਤੇ ਤਾਂ ਆਪਾਂ ਖਾ ਲਾਂਗੇ ਤਾਂ ਫਿਰ ਕੀ ਹੈ। ਫਿਰ ਮੈਂ ਉਹਨਾਂ 'ਚ ਤਾਂ ਆਪਣੇ 'ਚ ਕੀ ਫਰਕ ਰਿਹਾ, ਜੇ ਉਹ ਲੀਡਰ ਖਾਈ ਜਾਂਦੇ ਲੁੱਟ ਲੁੱਟ ਤਾਂ ਫਿਰ ਆਪਾਂ ਵੀ ਖਾਈ ਜਾਂਦੇ ਨਾਲ ਹੀ, ਅਤੇ ਆਪਾਂ ਇਸ ਕਰਕੇ ਥੋੜ੍ਹਾ ਉਹਨਾਂ ਨੂੰ ਵੋਟਾਂ ਪਾਉਂਦੇ ਵੀ ਤੁਸੀਂ ਵੀ ਖਾਓ ਅਤੇ ਅਸੀਂ ਵੀ ਖਾਈ ਜਾਈਏ। ਜੇ ਉਹ ਅਪਰਾਧ ਕਰਦੇ ਤਾਂ ਅਸੀਂ ਕਾਹਦੇ ਲਈ ਅਪਰਾਧੀ ਬਣਨਾ। ਅਸੀਂ ਪਰਤਨ ਪਰਤਨ ਕਾਹਦੇ ਲਈ ਦੇਖੀਏ। ਸਾਡੇ ਨਗਰ 'ਚ ਇੱਕ ਡਾਕਟਰ ਨੇ, ਮੈਂ ਨਾਮ ਨਹੀਂ ਲੈਣਾ, ਇੱਕ ਬੰਦਾ ਚੋਰੀ ਲੱਕੜ ਵੱਢ ਕੇ ਲਿਆ ਅਤੇ ਉਹ ਚੋਰੀ ਦੀ ਸੀ। ਉਹਨੇ ਕਿਹਾ ਵੀ ਚਲੋ, ਕਾਫੀ ਪੁਰਾਣੀ ਗੱਲ, 100 ਰੁਪਈਏ ਦੀ ਬੜੀ ਵੈਲਿਊ ਸੀ ਉਦੋਂ। ਉਹਨੇ ਕਿਹਾ ਜੇ 100 ਦੀ ਆ ਅਤੇ ਆਪਾਂ ਇੱਥੇ 40-50 ਦੀ 30 ਦੀ ਦੇ ਦਿੰਦੇ। ਉਹ ਕਹਿੰਦਾ ਡਾਕਟਰ ਸਾਹਿਬ ਲੈ ਲਓ। ਉਹ ਕਹਿੰਦਾ ਨਾ, ਭਾਵੇਂ ਮੈਨੂੰ ਤੂੰ ਜਿੰਨੇ ਮਰਜ਼ੀ ਘੱਟ ਮੁੱਲ 'ਤੇ ਦੇ ਵੀ ਇਹ ਚੋਰੀ ਦੀ ਫਰੀ, ਪਰ ਮੈਂ ਚੋਰੀ ਦੀ ਮੈਂ ਨਹੀਂ ਲੈਣੀ ਇਹ। ਅਤੇ ਜੇ ਮੇਰੇ ਵਰਗਾ ਹੁੰਦਾ ਆਉਂਦਾ ਵੀ ਚੋਰੀ ਦਾ ਮਾਲ ਸਸਤਾ ਮਿਲਦਾ, ਲੈ ਲਓ ਛੇਤੀ। ਇਸ ਤਰ੍ਹਾਂ ਦੇ ਬੰਦੇ ਹੈਗੇ ਆ ਜਿਹੜੇ ਹਰਾਮਖੋਰੀ ਨਹੀਂ ਕਰਦੇ, ਸੱਚ 'ਤੇ ਤੁਰਦੇ ਆ। ਉਹਨਾਂ ਨੂੰ ਫਰੀ ਮਿਲੇ ਵੀ ਤਾਂ ਉਹ ਪ੍ਰਵਾਨ ਨਹੀਂ ਕਰਦੇ, ਕਹਿੰਦੇ ਹੱਕ ਦੀ ਕਿਰਤ ਕਰਨੀ, ਅਸੀਂ ਹਰਾਮਖੋਰ ਨਹੀਂ ਬਣਨਾ। ਜਿਹੜੇ ਅਸੰਖ ਚੋਰ ਹਰਾਮਖੋਰ, ਅਸੀਂ ਉਹਨਾਂ 'ਚ ਨਹੀਂ ਰਲਣਾ। ਭਾਈ ਲਾਲੋ ਦੇ ਘਰ ਮਹਾਰਾਜ ਐਵੇਂ ਨਹੀਂ ਗਏ, ਆਪ ਗਏ ਸੀ ਉਹਦੇ ਘਰ, ਆਪ ਗਏ ਸੀ, ਉਹਦੀ ਕਿਰਤ ਸੱਚੀ ਸੁੱਚੀ ਸੀ। ਅਤੇ ਜਿਹਨੂੰ ਤੁਸੀਂ ਕਹਿੰਦੇ ਨਾ ਨੂਰ ਸ਼ਾਹ ਜਾਦੂਗਰਨੀ, ਪਹਿਲਾ ਨਾਮ ਉਹਦਾ ਪਾਰਵਤੀ ਸੀ। ਨੂਰ ਸ਼ਾਹ ਬੜਾ ਤਕੜਾ ਫਕੀਰ ਜਾਦੂਗਰ ਸੀਗਾ, ਉਹ ਆਪਣੀ ਗੱਦੀ ਦੇ ਗਿਆ ਸੀ ਉਹਨੂੰ, ਉਹਨੂੰ ਨੂਰ ਸ਼ਾਹ ਤਾਂ ਕਹਿੰਦੇ। ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹਨੂੰ ਸੁਧਾਰਿਆ, ਉਹ ਚਰਨਾਂ 'ਤੇ ਢਹਿ ਪਈ, ਉਹਨੇ ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾ ਕਰੋ। ਉਹਨੂੰ ਸੁਧਾਰਿਆ ਅਤੇ ਮਹਾਰਾਜ ਨੂੰ ਕਹਿਣ ਲੱਗੀ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕੋ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ, ਇਹ ਜਿੰਨਾ ਤੇਰਾ ਤਾਮ ਜਾਮ ਹੈ ਤੂੰ ਜਾਦੂ ਟੂਣੇ ਕਰਕੇ ਜਾਂ ਹੋਰ ਸਾਰਾ ਇਹ ਮੱਲ ਬਣਾਏ, ਪੈਸਾ ਇਕੱਠਾ ਕੀਤਾ, ਅਸੀਂ ਤੇਰਾ ਇਹ ਪ੍ਰਸ਼ਾਦਾ ਨਹੀਂ ਕਰ ਸਕਣਾ, ਤੂੰ ਕਿਰਤ ਕਰ। ਭਾਈ ਵੀਰ ਸਿੰਘ ਜੀ ਨੇ ਲਿਖਿਆ ਗੁਰੂ ਨਾਨਕ ਚਮਤਕਾਰ ਦੇ ਵਿੱਚ, ਆਪ ਜੀ ਪੜ੍ਹ ਲਿਓ। ਉਹ ਆਪ ਕੰਮ ਕਰਨ ਗਈ, ਜਿਵੇਂ ਕਈ ਬੀਬੀਆਂ ਜਾਂਦੀਆਂ ਨਾ ਕੰਮ ਕਰਦੀਆਂ ਮਜ਼ਦੂਰੀ, ਉਹ ਆਪ ਕੰਮ ਕਰਨ ਗਈ, ਆਟਾ ਲਿਆਂਦਾ, ਚੌਲ ਲਿਆਂਦੇ, ਦਾਲ ਲਿਆਂਦੀ, ਫਿਰ ਉਹਨੇ ਬਣਾਇਆ ਪ੍ਰਸ਼ਾਦਾ ਪਾਣੀ, ਫਿਰ ਹੱਥ ਜੋੜ ਕੇ ਆਉਂਦੀ ਮਹਾਰਾਜ ਜੀ ਹੁਣ ਤਾਂ ਛਕੋ। ਫਿਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਛਕਿਆ ਸੀ ਉਹਦੇ ਕੋਲੋਂ ਪ੍ਰਸ਼ਾਦਾ। ਚੋਰ ਯਾਰ ਜੀਵਾਰ ਹਾਂ, ਠੱਗ ਦੇਸ ਠਗੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਪਰ ਘਰ ਜੋ ਹੰਦਾ ਵਿਸਾਸ ਘਾਤੀ, ਅਕਿਰਤ ਘਣ ਮੈਂ ਕੋ ਨਾ ਰਖਾਂਦਾ। ਮਹਾਰਾਜ ਮੇਰੇ 'ਚ ਇੰਨੇ ਅਪਰਾਧ, ਮੈਂ ਵਿਸ਼ਵਾਸ ਘਾਤੀ ਵੀ ਹਾਂ, ਮੈਂ ਆਪਣਾ ਕੰਮ ਕੱਢਣ ਬਦਲੇ ਕਈ ਥਾਵਾਂ 'ਤੇ ਝੂਠ ਬੋਲਦਾ, ਬਹੁਤ ਵੱਡਾ ਗੁਨਾਹ ਹੈ ਕਿਸੇ ਨੂੰ ਵਿਸ਼ਵਾਸ ਵਿੱਚ ਲੈ ਕੇ ਅਤੇ ਫਿਰ ਉਹਦਾ ਵਿਸ਼ਵਾਸ ਤੋੜਨਾ। ਸਾਡਾ ਲੜਕਾ ਬੜਾ ਸੋਹਣਾ ਜੀ, ਇਹਦੇ ਵਰਗਾ ਤਾਂ ਕੋਈ ਮੁੰਡਾ ਹੀ ਨਹੀਂ ਆ ਸਾਰੇ ਪਿੰਡ 'ਚ ਹੈਗਾ, ਸਾਰੇ ਪੰਜਾਬ 'ਚ ਇਹਦੇ ਵਰਗਾ ਲੜਕਾ ਕੋਈ ਨਹੀਂ। ਇਹਨੂੰ ਛੇਤੀ ਨਾਲ ਲੜਕੀ ਦਾ ਸਾਗ ਕਰ ਦਿਓ, ਅਤੇ ਮਗਰੋਂ ਪਤਾ ਲੱਗਦਾ ਹੈ ਵੀ ਮੁੰਡਾ ਤਾਂ ਰੋਜ਼ ਪੰਡ ਗੋਲੀਆਂ ਦੀ ਖਾਂਦਾ ਹੈ ਅਤੇ ਟੀਕੇ ਲਵਾਉਂਦਾ, ਜਾਂ ਅਸੀਂ ਜਾਇਦਾਦ ਦਾ ਝੂਠ ਬੋਲ ਦਿੰਦੇ ਹਾਂ। ਅਤੇ ਮੁੰਡਿਆਂ ਦਾ ਹੀ ਹਾਲ ਨਹੀਂ, ਕੁੜੀਆਂ ਦੇ ਪੱਖ 'ਚ ਵੀ ਇੰਝ ਹੀ ਹੈ ਵੀ ਸਾਡੀ ਕੁੜੀ ਵਰਗੀ ਕਿਸੇ ਦੀ ਕੁੜੀ ਨਹੀਂ ਆ। ਅਤੇ ਉਹ ਬਾਅਦ ਵਿੱਚ ਪਤਾ ਲੱਗਦਾ ਵਿਆਹ ਤੋਂ ਵੀ ਹੁਣ ਇਹਨੂੰ ਚਾਹ ਵੀ ਸੱਸ ਨੇ ਪਿਆਉਣੀ ਬਣਾ ਕੇ, ਇਹਦੇ ਕੱਪੜੇ ਵੀ ਸੱਸ ਨੇ ਧੋਣੇ, ਆਪ ਨਹੀਂ ਧੋਣ ਜੋਗੀ। ਸੋ ਇਹ ਵੀ ਅਪਰਾਧ ਸਾਧ ਸੰਗਤ, ਕਿਸੇ ਦਾ ਵਿਸ਼ਵਾਸ ਨਾ ਤੋੜੋ, ਸਹੀ ਗੱਲ ਕਹਿਣੀ ਚਾਹੀਦੀ। ਅਕਿਰਤ ਘਣ ਮੈਂ ਕੋ ਨਾ ਰਖਾਂਦਾ, ਮੈਨੂੰ ਕੋਈ ਨਹੀਂ ਰੱਖਦਾ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਮੈਂ ਏਡਾ ਅਪਰਾਧੀ ਹਾਂ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਮਹਾਰਾਜ ਕਹਿੰਦੇ ਮਰੀਦਾ, ਮਰੀਦ ਚੇਲੇ ਨੂੰ ਕਹਿੰਦੇ,
ਢਾਡੀ ਗੁਰੂ ਦਾ ਜਸ ਕਰਨ ਵਾਲਾ। ਗੁਰੂ ਨੂੰ ਸਿਮਰ, ਅਕਾਲ ਪੁਰਖ ਨੂੰ ਸਿਮਰ, ਉਹ ਬਖਸ਼ਣ ਆ ਰਹੇ, ਉਹ ਬਖਸ਼ਣ ਆ ਰਹੇ, ਤੈਨੂੰ ਬਖਸ਼ ਲਏਗਾ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਹਿ ਹਉ ਪਾਪੀ ਵੱਡ ਗੁਣ ਹੈ ਗਾਰ, ਹਰ ਜੀਉ ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ। ਸਾਡੇ ਗੁਨਾਹਾਂ ਦਾ ਅੰਤ ਕੋਈ ਨਹੀਂ, ਤੂੰ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ ਲਵੇਂ, ਕਿਰਪਾ ਕਰ ਦੇਵੇਂ ਤੇ ਜੁੜ ਸਕਦੇ। ਕਰੋੜਾਂ ਅਪਰਾਧਾਂ ਦੇ ਨਾਲ ਭਰੇ ਪਏ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀਏ। ਕਿਰਪਾ ਕਰੋ ਮਹਾਰਾਜ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਮਿਹਰ ਕਰ। ਔਰ ਉਸ ਸ਼ਬਦ ਵਿੱਚ ਜਦੋਂ ਆਪਾਂ ਪੜ੍ਹਾਂਗੇ, ਉੱਥੇ ਮਹਾਰਾਜ ਨੇ ਜ਼ਿਕਰ ਕੀਤਾ, ਹੱਟ ਪੱਟਣ ਬਿਜ ਮੰਦਰ ਭੰਨੈ ਕਰ ਚੋਰੀ, ਘਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ, ਤੁਜਤੇ ਕਹਾਂ ਛਪਾਵੈ। ਬੰਦਾ ਕਰਦਾ ਏ ਔਗਣ, ਗੁਨਾਹ ਕਰਦਾ ਏ ਕਿ ਮੈਨੂੰ ਕੋਈ ਨਹੀਂ ਵੇਖਦਾ, ਉਹ ਤੇ ਆਵੇ ਉੱਤ ਤੇ ਉੱਤ ਪੇਖੇ ਆਵੇ ਲੋਭੀ ਫੇਰ। ਗਰੀਬ ਨਿਵਾਜ ਮਹਾਰਾਜ ਕਹਿੰਦੇ ਤੁਹਾਡੀ ਸ਼ਰਨ ਬਖਸ਼ ਲਓ, ਸੁਣੋ ਬੇਨੰਤੀ ਆ ਸਵਾਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ।

ਦੁੱਖ ਹਰਨਦਾ ਭਾਵ ਹੈ ਦੁੱਖਾਂ ਨੂੰ ਹਰਨ ਵਾਲਾ ਹੈ। ਵਾਹਿਗੁਰੂ ਜੀ ਆਪ ਜੀ ਦੁੱਖਾਂ ਨੂੰ ਮੁਕਾਉਣ ਵਾਲੇ ਹੋ, ਤੁਹਾਡੀ ਸ਼ਰਨ ਆਇਆ ਹਾਂ, ਮੇਰੇ ਦੁੱਖ ਕੱਟ ਦਿਓ, ਕਿਰਪਾ ਕਰੋ। ਕਿਰਪਾ ਕਰਨ, ਤੁਸੀਂ ਕਿਰਪਾ ਕਰਨ ਵਾਲੇ ਹੋ, ਦਇਆ ਦੇ ਸੁੱਖਾਂ ਦੇ ਸਾਗਰ ਹੋ ਮਹਾਰਾਜ, ਮਿਹਰ ਕਰੋ। ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਪੁੱਜ ਬਲ ਦਾ ਅਰਥ ਹੈ ਪੁੱਜ ਕਹਿੰਦੇ ਪਜਾਵਾਂ ਬਾਹਾਂ ਨੂੰ। ਵਾਹਿਗੁਰੂ ਤੇਰੀਆਂ ਬਾਹਾਂ ਵਿੱਚ ਬੜਾ ਬਲ ਹੈ, ਤੂੰ ਬੀਰ ਹੈ, ਵੀਰ ਹੈ, ਯੋਧਾ ਹੈ, ਸੂਰਮਾ ਹੈ, ਤੂੰ ਬ੍ਰਹਮ ਹੈ, ਸੁੱਖਾਂ ਦਾ ਸਾਗਰ ਹੈ। ਪੁੱਜ ਬਲ ਬੀਰ ਬ੍ਰਹਮ ਸੁੱਖ ਸਾਗਰ। ਅਤੇ ਮਹਾਰੇ ਕਹਿੰਦੇ ਦੱਸ ਫਿਰ ਜੇ ਮੈਂ ਬਲੀ ਏ ਤੇ ਤੂੰ ਮੇਰੇ ਕੋਲੋਂ ਕੀ ਕਰਵਾਉਣਾ ਚਾਹੁੰਦਾ ਹੈ। ਮਹਾਰਾਜ ਮੈਂ ਟੋਏ ਦੇ ਵਿੱਚ ਡਿੱਗਾ ਪਿਆ, ਮੈਂ ਪਾਪਾਂ ਦੇ ਟੋਏ ਵਿੱਚ, ਗੁਨਾਹਾਂ ਦੇ ਟੋਏ ਦੇ ਵਿੱਚ ਡਿੱਗਾ ਪਿਆ, ਮੇਰੇ ਕੋਲ ਅੱਖਾਂ ਹੈ ਨਹੀਂ, ਮੈਨੂੰ ਦਿਸਦਾ ਨਹੀਂ ਆ, ਇਸ ਟੋਏ 'ਚ ਡਿੱਗ ਪਿਆ, ਉਹਨੂੰ ਚੜ੍ਹਾਂ ਕਿਵੇਂ, ਮੇਰੇ ਕੋਲ ਗਿਆਨ ਦੀਆਂ ਅੱਖਾਂ ਨਹੀਂ, ਮੈਂ ਪਿੰਗਲਾ ਹਾਂ, ਮੈਂ ਪਿੰਗਲਾ ਹਾਂ, ਮੇਰੇ ਕੋਲ ਗੁਣਾਂ ਦਾ ਬਲ ਹੈ ਨਹੀਂ, ਗੁਣਾਂ ਦਾ ਬਲ ਹੈ ਨਹੀਂ, ਮੇਰੇ ਕੋਲ ਬੁੱਧੀ ਦਾ ਬਲ ਹੈ ਨਹੀਂ ਜਿਹਦੇ ਨਾਲ ਮੈਂ ਟੋਏ 'ਚੋਂ ਨਿਕਲ ਜਾਵਾਂ, ਇੰਨੀ ਸਿਆਣਪ ਨਹੀਂ ਹੈ, ਮੈਨੂੰ ਇਸ ਪਾਪਾਂ ਦੇ ਗੁਨਾਹਾਂ ਦੇ ਟੋਏ 'ਚੋਂ ਕੱਢ ਲਓ। ਗਰਤ, ਗਰਤ ਟੋਏ ਨੂੰ ਕਹਿੰਦੇ, ਪਰਤ ਵਿੱਚ ਮੈਂ ਪਿਆ ਡਿੱਗਾ ਪਿਆ, ਗਰਤ ਪਰਤ ਮੈਂ ਟੋਏ 'ਚ ਪਾਪਾਂ ਦੇ ਗੁਨਾਹਾਂ ਦੇ ਟੋਏ 'ਚ ਡਿੱਗਾ ਪਿਆ। ਗਰਤ ਪਰਤ ਗਹਿ ਲਿਹੋ ਅੰਗੂਰੀਆ, ਗਹਿ ਦਾ ਅਰਥ ਹੁੰਦਾ ਫੜ ਲੈਣਾ, ਮੇਰੀ ਉਂਗਲ ਫੜ ਲਓ, ਜਿਵੇਂ ਮਾਪੇ ਬੱਚਿਆਂ ਨੂੰ ਉਂਗਲ ਫੜ ਕੇ ਤੋਰਦੇ ਨੇ, ਮੈਨੂੰ ਪਾਪਾਂ ਗੁਨਾਹਾਂ ਦੇ ਟੋਏ 'ਚੋਂ ਕੱਢ ਲਓ। ਨੈਣ ਸੁੰਦਰ ਨਹੀਂ ਆਰਤ ਦੁਆਰ, ਰਟਤ ਪਿੰਗਰੀਆ, ਮੈਂ ਪਿੰਗਲਾ ਤੇਰੇ ਦਰ 'ਤੇ ਰਿੜਦਾ ਫਿਰਦਾ, ਕਿਰਪਾ ਕਰ ਮੈਨੂੰ ਅਪਰਾਧਾਂ ਤੋਂ ਬਚਾ ਲੈ। ਤੂੰ ਕਿਰਪਾ ਕਰਨ ਵਾਲਾ ਹੈ, ਕਿਰਪਾ ਦਾ ਸਾਗਰ ਹੈ, ਸੁਣਿਆ ਹੈ ਤੂੰ ਬੜਿਆਂ 'ਤੇ ਦਇਆ ਕੀਤੀ, ਬੜਿਆਂ ਨੂੰ ਪਾਪਾਂ ਦੇ ਵਿੱਚੋਂ ਕੱਢਿਆ ਹੈ, ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਉਹ ਤੂੰ ਮੇਰੇ ਤੋਂ ਪਹਿਲਾਂ ਤਾਰ ਦਿੱਤੇ ਨੇ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ, ਗੁਣ ਤੇਰੇ ਗਾਵਤੇ ਉਧਰ ਹੈ ਸੁਣਤੇ, ਉਧਰ ਹੈ ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਧ ਕਉ ਤਾਰੈ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੈ, ਮੈਨੂੰ ਵੀ ਤਾਰ। ਦੁੱਖ ਹਰਨ ਕਿਰਪਾ ਕਰਨ ਮੋਹਨ, ਮਨ ਨੂੰ ਮੋਹਣ ਵਾਲੇ ਕੱਲ ਕਲੇਸ਼ ਹੈ ਭੰਜਣਾ, ਤੂੰ ਕਲੇ ਕਲੇਸ਼ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ।

ਮਹਾਰਾਜ ਮੈਂ ਤੇਰੀ ਸ਼ਰਨ ਆਇਆ ਹਾਂ, ਕਿਰਪਾ ਕਰੋ। ਸਾਧ ਸੰਗਤ ਜੀ, ਸ਼ਰਨ ਉਸ ਦੀ ਲੈਣੀ ਚਾਹੀਦੀ ਹੈ ਜਿਹੜਾ ਸ਼ਰਨ ਦੇਣ ਦੇ ਸਮਰੱਥ ਹੋਵੇ। ਫਰਜ਼ ਕਰੋ ਆਪਾਂ ਨੂੰ ਪੈਸੇ ਦੀ ਲੋੜ ਹੈ, ਅਸੀਂ ਕਿਸੇ ਨੂੰ ਜਾ ਕੇ ਆਖੀਏ ਮੈਨੂੰ ਲੱਖ, 5 ਲੱਖ, 10 ਲੱਖ ਰੁਪਈਆ ਚਾਹੀਦਾ, ਪਰ ਉਹ ਵਿਚਾਰਾ ਆਪਣਾ ਹੀ ਰੋਜ਼ ਗੁਜ਼ਾਰਾ ਚਲਾਉਂਦਾ, ਨਹੀਂ ਦੇਣ ਜੋਗਾ, ਤਾਂ ਸਾਨੂੰ ਕਿੱਥੋਂ ਦੇਵੇਗਾ? ਇਸੇ ਤਰ੍ਹਾਂ ਜੇ ਅਸੀਂ ਕਿਸੇ ਹੋਰ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੀਏ, ਸ਼ਰਨ ਲਈਏ, ਸਾਨੂੰ ਨਾਮ ਬਖਸ਼ੋ, ਸਾਡਾ ਜੀਵਨ ਸੁਧਾਰੋ, ਜੇ ਉਹ ਆਪ ਹੀ ਨਹੀਂ ਇੰਨੀ ਜੋਗੇ, ਉਹਨਾਂ ਕੋਲ ਆਪ ਹੀ ਨਾਮ ਧੰਨ ਹੈ ਨਹੀਂ, ਆਪ ਹੀ ਉਹਨਾਂ ਉੱਪਰ ਪਰਮੇਸ਼ਰ ਦੀ ਕਿਰਪਾ ਨਹੀਂ ਆ, ਉਹ ਤੁਹਾਨੂੰ ਕੀ ਦੇਣਗੇ? ਜਾਵੇ ਤਾਂ ਉਹਦੀ ਸ਼ਰਨ ਜਿਹੜਾ ਬਾਂਹ ਫੜਨ ਵਾਲਾ। ਭੱਟਾਂ ਨੇ ਸਾਰਾ ਦੇਸ਼ ਫਿਰ ਲਿਆ, ਬਰਸੇ ਕਹੋਂ ਫਿਰਿਓ, ਕਹਿੰਦੇ ਨੋ ਪਰਚੋ ਲਾਇਓ, ਫਿਰ ਗੁਰੂ ਸਾਹਿਬ ਦੀ ਸ਼ਰਨ ਆਏ। ਮਹਾਰਾਜ ਤੁਸੀਂ ਸ਼ਰਨ ਦੇਣ ਦੇ ਯੋਗ ਹੋ। ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਹੇ ਸ਼ਰਨ ਯੋਗ ਦਇਆਲ ਹੈ। ਮਹਾਰਾਜ ਤੁਸੀਂ ਸ਼ਰਨ ਦੇਣ ਦੇ ਸਮਰੱਥ ਹੋ। ਸਾਰੇ ਪਾਸੇ ਵੇਖ ਲੈ, ਪੰਡਿਤਾਂ ਨੇ, ਬ੍ਰਾਹਮਣਾਂ ਨੇ, ਕੋਈ ਬਾਂਹ ਨਹੀਂ ਫੜਦਾ। ਸ਼ਿਵਜੀ ਜੀ ਦੀ ਗੁਫਾ ਵੀ ਗਏ, ਉਹਨੇ ਕਿਹਾ ਨਹੀਂ। ਇੱਕੋ ਥਾਂ ਹੈ, ਉੱਥੇ ਚਲੇ ਜਾਓ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ, ਗੁਰੂ ਨਾਨਕ ਦਾ ਘਰ। ਉਹ ਉੱਥੇ ਆਏ ਕਿ ਇਹ ਸ਼ਰਨ ਦੇਣ ਯੋਗ ਹੈ, ਸ਼ਰਨ ਉਹਦੀ ਜਾਓ ਜਿਹੜਾ ਸਾਡੀ ਬਾਂਹ ਫੜ ਕੇ ਸਾਡਾ ਭਲਾ ਕਰਨ ਯੋਗਾ ਹੋਵੇ। ਸ਼ਰਨ ਤੇਰੀ ਰੱਖ ਲਿਓ, ਮੇਰੀ ਮੇਰੀ ਇੱਜ਼ਤ ਰੱਖ ਲਓ, ਮੇਰੀ ਪੈਜ ਰੱਖ ਲਓ, ਮਹਾਰਾਜ ਕਿਰਪਾ ਕਰੋ, ਮੇਰੇ ਪੜਦੇ ਕੱਜ ਲਓ। ਸਰਬ ਮੈਂ ਦਾ ਅਰਥ ਹੈ ਸਾਰੇ, ਜਿਹੜਾ ਵਿਆਪਕ ਹੈ ਪਰਮੇਸ਼ਰ ਹਰੇਕ ਵਿੱਚ ਜਿਹੜਾ ਬੈਠਾ ਹੈ। ਸਰਬ ਮੈਂ ਨਿਰੰਜਨਾ, ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ, ਆਪਣੀ ਸ਼ਰਨ ਵਿੱਚ ਰੱਖੋ।

ਉਹ ਸੁਣਦਾ ਹੈ ਜੋ ਕੁਛ ਅਸੀਂ ਬੋਲਦੇ ਹਾਂ, ਇੱਕ ਇੱਕ ਗੱਲ ਦਾ ਉਹਨੂੰ ਪਤਾ ਹੈ, ਸਾਡੀਆਂ ਬੇਨਤੀਆਂ ਵੀ ਸੁਣਦਾ ਹੈ, ਅਰਦਾਸਾਂ ਵੀ ਸੁਣਦਾ ਹੈ, ਹੋਰ ਵੀ ਜੋ ਕੁਝ ਅਸੀਂ ਕਹਿੰਦੇ ਹਾਂ ਉਹ ਵੀ ਸੁਣਦਾ ਹੈ। ਇਹ ਨਹੀਂ ਕਿ ਉਹਨੂੰ ਪਤਾ ਨਹੀਂ ਕਿਸੇ ਗੱਲ ਦਾ, ਉਹਨੂੰ ਸਾਰਾ ਕੁਝ ਸੁਣਦਾ ਹੈ। ਗੁਰੂ ਨਾਨਕ ਚਮਤਕਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਲਿਖਿਆ, ਕਿਸੇ ਪੀਰ ਦੇ ਚੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨੀ ਆ ਪਏ। ਉਹਨੂੰ ਗੁੱਸਾ ਬੜਾ ਆਇਆ ਜਦੋਂ ਉਹਨਾਂ ਇੱਕ ਦੋ ਚੇਲਿਆਂ ਨੇ ਜਾ ਕੇ ਸਿਫਤ ਕੀਤੀ ਨਾ ਗੁਰੂ ਨਾਨਕ ਦੇਵ ਦੀ। ਉਹ ਕਹਿੰਦਾ ਮੈਂ ਜਾ ਕੇ ਮਿਲਦਾ ਗੁਰੂ ਨਾਨਕ ਦੇਵ ਜੀ ਨੂੰ ਅਤੇ ਉਹਨਾਂ ਨੂੰ ਕਰਦਾ ਸਿੱਧਿਆਂ। ਉਹਨੇ ਸ਼ਬਦਾਵਲੀ ਚੰਗੀ ਨਹੀਂ ਵਰਤੀ ਮਹਾਰਾਜ, ਵੇਖਦਾ ਮੈਂ ਜਾ ਕੇ ਇੱਥੋਂ ਦੜਾ ਦਿੰਦਾ ਉਹਨਾਂ ਨੂੰ। ਉਹਨੇ ਜਦੋਂ ਇੰਝ ਆਖਿਆ, ਪੰਜ ਸੱਤ ਚੇਲੇ ਲੈ ਕੇ ਅਤੇ ਮਹਾਰਾਜ ਕੋਲ ਆ ਗਿਆ। ਕਹਿੰਦਾ ਮਹਾਰਾਜ ਕੀ ਹਾਲ ਆ, ਖੈਰ ਸੁੱਖਾ? ਸੱਚੇ ਪਾਤਸ਼ਾਹ ਜੀ ਕਹਿੰਦੇ ਖੈਰ ਹੈ ਅਤੇ ਖੈਰ ਨਹੀਂ ਵੀ ਹੈ। ਕਹਿੰਦਾ ਮਹਾਰਾਜ ਇਹ ਕੀ ਗੱਲ ਹੋਈ, ਖੈਰ ਹੈ ਅਤੇ ਖੈਰ ਨਹੀਂ ਵੀ ਹੈ? ਮਹਾਰਾਜ ਕਹਿੰਦੇ ਪੀਰ ਜੀ, ਰੱਬ ਵੱਲੋਂ ਤਾਂ ਖੈਰ ਹੈ ਪਰ ਬੰਦਿਆਂ ਵੱਲੋਂ ਖੈਰ ਹੈ ਨਹੀਂ। ਰੱਬ ਤੋਂ ਤਾਂ ਬੰਦਾ ਬਚ ਸਕਦਾ, ਉਹਦੇ ਅੱਗੇ ਬੇਨਤੀ ਕਰੇਗਾ, ਪਰ ਲੋਕ ਨਹੀਂ ਜੇ ਛੱਡਦੇ। ਇਹ ਕਹਿੰਦੇ ਚੰਗਾ ਹੈ, ਇਹ ਇਸੇ ਵਾਲਾ ਹੈ, ਚੰਗਾ ਹੈ ਮਰਦਾ ਤੇ ਭੁੱਖਾ, ਇੰਝ ਹੀ ਚਾਹੀਦੀ ਸੀ ਦਿਨਾਂ ਹੋਣੀ। ਇਹ ਗੁਰੂ ਹੀ ਹੈ ਜਿਹੜਾ ਕਿਸੇ ਦੇ ਔਗੁਣ ਨਹੀਂ ਚਿਤਾਰਦਾ। ਮਹਾਰਾਜ ਕਹਿੰਦੇ ਬੰਦਿਆਂ ਵੱਲੋਂ ਖੈਰ ਨਹੀਂ, ਰੱਬ ਵੱਲੋਂ ਤੇ ਖੈਰ ਹੈ। ਉਹ ਕਹਿੰਦਾ ਮਹਾਰਾਜ ਫਿਰ ਹੋਰ ਖੋਲ੍ਹ ਕੇ ਦੋ। ਸੱਚੇ ਪਾਤਸ਼ਾਹ ਕਹਿੰਦੇ ਕੀ ਕਹਿੰਦਾ, ਮੈਂ ਜਾ ਕੇ ਕਰਦਾ ਸਿੱਧਿਆਂ ਸੁਧਾਰਦਾ ਗੁਰੂ ਨਾਨਕ ਸਾਹਿਬ ਨੂੰ, ਮੇਰੇ ਚੇਲੇ ਉੱਧਰ ਤੁਰੀ ਜਾਂਦੇ ਗੁਰੂ ਨਾਨਕ ਦੇਵ ਦੀਆਂ ਸਿਫਤਾਂ ਕਰਦੇ। ਉਹ ਮਹਾਰਾਜ ਦੇ ਚਰਨੀ ਪੈ ਗਿਆ ਟਹਿ ਕੇ। ਸਭ ਸੁਣਦਾ, ਸੱਦ ਸੁਣਦਾ, ਸੱਦ ਵੇਖਦਾ, ਸਦਾ ਹੀ ਸਾਡੇ ਨਾਲ ਹੈ, ਸੁਣਦਾ ਹੈ, ਵੇਖਦਾ ਹੈ। ਸੁਨਤ ਪੇਖਤ ਸੰਗ ਪ੍ਰਭ ਸਭ ਕਹਿ, ਵੇਖਦਾ ਵੀ ਹੈ ਪੇਖਤ ਸਾਰਿਆਂ ਦੇ ਨਾਲ ਹੈ, ਅਤੇ ਨੇੜੇ ਤੋਂ ਨੇੜਾ ਪ੍ਰਭ ਨੇਰ ਹੂੰ ਅਤੇ ਨੇੜੇ, ਨੇੜੇ ਤੋਂ ਨੇੜਾ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਇੰਨਾ ਨੇੜੇ ਹੈ ਕਿ ਜਦੋਂ ਵੀ ਲੋੜ ਪਵੇ ਉਦੋਂ ਹੀ ਪ੍ਰਗਟ ਹੋ ਜਾਂਦਾ। ਹਰਨਾਕਸ਼ ਨੇ ਕਿਹਾ ਸੀ, ਦੱਸ ਕਿੱਥੇ ਤੇਰਾ ਰੱਬ, ਵਿਖਾ ਹੁਣ ਤੈਨੂੰ ਬਚਾਵੇ, ਹੁਣ ਤੈਨੂੰ ਬਚਾਵੇ। ਜਦੋਂ ਉਹਨੇ ਕੱਢੀ ਨਾ ਤਲਵਾਰ, ਐਂ ਚਮਕਾਂ ਮਾਰੇ ਹਰਨਾਕਸ਼ ਦੀ, ਅਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ, ਬਸ ਕਿੱਥੇ ਤੇਰਾ ਰਾਮ, ਕਿੱਥੇ ਤੇਰਾ ਰੱਬ, ਲਿਆ ਉਹਨੂੰ ਮੇਰੇ ਸਾਹਮਣੇ ਆਵੇ, ਨਹੀਂ ਤਾਂ ਉਹਨੇ ਤਲਵਾਰ ਨਾਲ ਮੈਂ ਤੇਰੇ ਡੱਕਰੇ ਕਰ ਦੇਣੇ। ਕਾਢ ਕੋਪ, ਕੋਪ ਗੁੱਸੇ ਨੂੰ ਕਹਿੰਦੇ, ਗੁੱਸੇ ਦੇ ਨਾਲ ਜਦੋਂ ਤਲਵਾਰ ਕੱਢੀ ਤੇ ਖਿੰਨ ਮੈਂ ਭਿਆਨ ਰੂਪ ਨਿਕਸਿਆ ਥੰਮ ਪਾੜ, ਖਿੰਨ ਚੀ ਮਾਰੇ। ਕਹਿੰਦੇ ਉੱਥੇ ਨਰਸਿੰਘ ਦੇ ਰੂਪ 'ਚ ਰੱਬ ਪ੍ਰਗਟ ਹੋ ਗਿਆ, ਇੰਨਾ ਨੇੜੇ ਹੈ

0: ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਹੇ ਸੁਆਮੀ ਸੁਣੋ, ਕਿਰਪਾ ਕਰੋ, ਅਸੀਂ ਤੁਹਾਡੇ ਘਰ ਦੇ ਚੇਲੇ ਹਾਂ, ਤੁਹਾਡੇ ਘਰ ਦੇ ਦਾਸ ਹਾਂ, ਤੁਹਾਡੇ ਘਰ ਦੇ ਹਾਂ। ਹਾਲਾਂਕਿ ਸਾਡੀ ਆਦਤ ਹੁੰਦੀ ਹੈ ਕਿ ਆਪਾਂ ਕਈ ਵਾਰ, ਜਿਵੇਂ ਹਰੇਕ ਬੰਦਾ ਆਪਣੇ ਘਰਦਿਆਂ ਦਾ ਪੱਖ ਪੂਰਦਾ ਹੈ, ਬਾਹਰਲਿਆਂ ਦੇ ਨਾਲ ਵਿਤਕਰਾ ਕਰ ਜਾਂਦਾ ਹੈ, ਕਿਉਂਕਿ ਬੰਦੇ ਨੂੰ ਹੁੰਦਾ ਹੈ ਕਈ ਵਾਰ ਬਾਹਰਲਾ ਠੀਕ ਵੀ ਹੋਵੇ ਨਾ ਅਤੇ ਸਾਡੇ ਆਪਣੇ ਦਾ ਗੁਨਾਹ ਹੋਵੇ। ਅਤੇ ਬਹੁਤੇ ਲੋਕਾਂ ਦੀ ਇਹ ਆਦਤ ਆ, ਉਹ ਪਰਦੇ ਪਾਉਣਗੇ, ਜਿਹਨੂੰ ਪੰਜਾਬੀ 'ਚ ਕਹਿ ਲਓ ਪੋਚੇ ਮਾਰਨਗੇ, ਨਾ ਮੇਰੇ ਪੁੱਤ ਦਾ ਨਹੀਂ ਕੋਈ ਗੁਨਾਹ, ਮੇਰੀ ਧੀ ਦਾ ਨਹੀਂ ਕੋਈ ਗੁਨਾਹ, ਮੇਰੇ ਭਰਾ ਵਰਗਾ ਨਹੀਂ ਕਿਸੇ ਦਾ ਭਰਾ, ਤੁਹਾਡੀ ਗਲਤੀ ਹੋਏਗੀ। ਹਾਲਾਂਕਿ ਪਤਾ ਵੀ ਹੁੰਦਾ ਵੀ ਮੇਰਾ ਭੈਣ ਭਰਾ, ਮੇਰਾ ਧੀ ਪੁੱਤ ਜਾਂ ਸਾਡਾ ਜਿਹੜਾ ਮੇਰਾ ਉਹ ਨਹੀਂ ਠੀਕ, ਇਹ ਸਹੀ ਨੇ, ਪਰ ਨਾ ਘਰਦੇ ਕਰਕੇ ਕੋਈ ਵਿਰਲਾ ਬੰਦਾ ਜਿਹੜਾ ਆਖੇਗਾ ਨਹੀਂ ਵੀ ਉਹ ਠੀਕ ਹੈ ਘਰਦੇ ਕਰਕੇ। ਤਾਂ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਘਰਦੇ ਹਾਂ, ਜੇ ਗੁਨਾਹ ਗਾਰਵੀਆਂ ਤਾਂ ਬਖਸ਼ ਲਓ, ਤੁਹਾਡੇ ਆਪਣੇ ਹਾਂ, ਰੱਖ ਲਿਓ ਕਰਕੇ ਚੇਰੇ।
1: ਤੂੰ ਸਮਰੱਥ ਸਦਾ ਹਮ ਦੀਨ ਭਿਖਾਰੀ ਰਾਮ।
0: ਵਾਹਿਗੁਰੂ ਜੀ ਤੁਸੀਂ ਸਮਰੱਥ ਹੋ, ਸਭ ਕੁਝ ਕਰ ਸਕਦੇ ਹੋ ਮਹਾਰਾਜ, ਅਸੀਂ ਦੀਨ ਹਾਂ, ਕੰਗਾਲ ਹਾਂ, ਨੀਵੇਂ ਹਾਂ, ਤੁਹਾਡੇ ਦਰ ਦੇ ਮੰਗਤੇ ਹਾਂ, ਭਿਖਾਰੀ ਹਾਂ, ਸਾਨੂੰ ਖੈਰ ਪਾਓ।

0: ਮਹਾਰਾਜ ਜੀ, ਅਸੀਂ ਜਿਸ ਟੋਏ ਵਿੱਚ ਡਿੱਗੇ ਹਾਂ ਉਹ ਹੈ ਮਾਇਆ ਮੋਹ ਦਾ ਟੋਆ। ਆਪ ਜੀ ਕਿਰਪਾ ਕਰੋ, ਤੁਸੀਂ ਬਾਂਹ ਫੜ ਕੇ ਕੱਢਣ ਵਾਲੇ ਹੋ, ਅਸੀਂ ਮੋਹ ਮਾਇਆ ਦੇ ਵਿੱਚ ਮਸਤ ਹਾਂ, ਮਗਨ ਹਾਂ, ਤੁਹਾਨੂੰ ਕਦੇ ਚੇਤੇ ਨਹੀਂ ਕਰਦੇ। ਆਪ ਜੀ ਮੁਰਾਰੀ ਕੱਢਣ ਵਾਲੇ ਹੋ, ਕਿਰਪਾ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਹੋ।
1: ਲੋਭ ਮੋਹ ਵਿਕਾਰ ਬੰਦ ਹੋ, ਅਨੇਕ ਦੁੱਖ ਕਮਾਵਨੇ।
0: ਵਾਹਿਗੁਰੂ ਜੀ, ਅਸੀਂ ਲੋਭ ਵਿੱਚ, ਮੋਹ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ ਬੱਝੇ ਪਏ ਹਾਂ। ਐਸੇ ਸੰਗਲ ਬੁਰਿਆਈਆਂ ਦੇ ਵਿਕਾਰਾਂ ਦੇ ਹਨ ਜਿਹੜੇ ਕੱਟੇ ਨਹੀਂ ਜਾਂਦੇ। ਦੁੱਖ ਦਾ ਅਰਥ ਹੁੰਦਾ ਹੈ ਐਬ ਹੋਣਾ, ਵਿੱਚ ਕੋਈ ਨੁਕਸ ਹੋਣਾ। ਮਹਾਰਾਜ, ਸਾਡੇ ਵਿੱਚ ਅਨੇਕਾਂ ਐਬ ਨੇ, ਅਨੇਕਾਂ ਜਿਹੜੇ ਨੇ ਉਹ ਦੋਸ਼ ਨੇ, ਪਾਪ ਨੇ, ਅਤੇ ਦਿਨ ਰਾਤ ਅਸੀਂ ਇਹ ਦੁੱਖ ਕਮਾਉਂਦੇ ਹਾਂ। ਆਪ ਜੀ ਬਖਸ਼ਿਸ਼ ਕਰੋ।

ਪਰਮੇਸ਼ੁਰ ਜਿਹੜਾ ਹੈ ਸਾਧ ਸੰਗਤ ਜੀ ਉਹ ਅਲਿਪਤ ਹੈ, ਉਹਨੂੰ ਕੋਈ ਪਾਪ ਪੁੰਨ ਨਹੀਂ ਵਿਆਪਦਾ, ਸਾਰਿਆਂ ਦੇ ਵਿੱਚ ਵੱਸਦਾ ਹੋਇਆ ਵੀ ਉਹ ਸੰਸਾਰ ਦੀ ਮੋਹ ਮਾਇਆ ਦੀ ਗ੍ਰਿਫਤ ਦੇ ਵਿੱਚ ਨਹੀਂ ਆਉਂਦਾ। ਅਸੀਂ ਸਾਰੇ ਦੁਨੀਆਦਾਰੀ ਦੇ ਜੰਜਾਲ ਵਿੱਚ ਹਾਂ, ਕੋਈ ਕੋਈ ਵਿਰਲੇ ਗੁਰਮੁਖ ਪਿਆਰੇ ਨੇ ਜਿਹੜੇ ਦੁਨੀਆਦਾਰੀ ਵਿੱਚ ਰਹਿੰਦੇ ਨੇ ਸਰੀਰ ਕਰਕੇ, ਪਰ ਉਹਨਾਂ ਦਾ ਮਨ, ਉਹਨਾਂ ਦੀ ਸੁਰਤ ਪਰਮੇਸ਼ੁਰ ਦੇ ਚਰਨਾਂ 'ਚ ਟਿਕੀ ਰਹਿੰਦੀ। ਉਹ ਦੁਨੀਆ ਦੇ ਕਾਰ ਵਿਹਾਰ ਸਾਰੇ ਕਰਦੇ, ਪਰਿਵਾਰ ਵਿੱਚ ਜਾਂ ਹੋਰ ਸਾਰੇ ਵਰਤਦੇ ਆ, ਛੱਡਦੇ ਨਹੀਂ ਦੁਨੀਆ ਨੂੰ। ਲੋਗਨ ਸਿਮਰਾ ਠਾਠਾ ਬਾਗਾ ਇਹ ਰੱਖਦੇ ਆ, ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ, ਅਸਾਵਰੀ ਰਾਗ ਦਾ ਬਚਨ ਹੈ। ਅੰਦਰ ਇੱਕ ਰੱਬ ਹੁੰਦਾ ਹੈ, ਅੰਦਰੋਂ ਸਿਰਫ ਉਹਦੇ ਨਾਲ ਜੁੜੇ ਹੁੰਦੇ। ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ, ਬਾਹਰੋਂ ਅਨੇਕਾਂ ਦੇ ਨਾਲ ਉਹ ਵਰਤਦੇ ਵੀ ਹੈ ਕੋਈ ਕੋਈ ਵਿਰਲੇ। ਬਾਕੀ ਜਿਹੜੀ ਹੈ ਬਹੁਤੀ ਸੰਖਿਆ ਜ਼ਿਆਦਾ ਪਰਸੈਂਟੇਜ ਉਹ ਦੁਨੀਆਦਾਰੀ 'ਚ ਖਚਤਾ, ਰੱਬ ਵਾਲੇ ਪਾਸੇ ਘੱਟ। ਮੈਂ ਇੱਥੇ ਕਥਾ ਤੁਹਾਡੇ ਸਾਹਮਣੇ ਕਰੀ ਜਾਂਦਾ ਅਤੇ ਧਿਆਨ ਮੇਰਾ ਪਤਾ ਨਹੀਂ ਕਿੱਥੇ ਹੋਵੇ, ਮੇਰਾ ਫਲਾਨਾ ਕੰਮ ਨਾ ਵਿਗੜ ਜੇ ਕਿਤੇ। ਪਰਮੇਸ਼ੁਰ ਜਿਹੜਾ ਹੈ ਉਹ ਅਲਿਪਤ ਹੈ, ਉਹ ਕਿਸੇ ਬੰਧਨ 'ਚ ਨਹੀਂ ਵੱਜਦਾ। ਅਲਿਪਤ ਬੰਧਨ ਰਹਿਤ ਕਰਤਾ ਅਕਾਲ ਪੁਰਖ ਵਾਹਿਗੁਰੂ, ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹ ਵੀ ਜੰਜਾਲਾਂ ਤੋਂ ਤਾਂ ਉੱਪਰ ਉੱਠ ਜਾਂਦੇ ਹਨ। ਮਹਾਰਾਜ ਜੀ ਆਪ ਜੀ ਅਲਿਪਤ ਹੋ, ਤੁਹਾਨੂੰ ਤਾਂ ਕੋਈ ਬੰਧਨ ਨਹੀਂ, ਪਰ ਅਸੀਂ ਜੀਵ ਕੀਆ ਆਪਣਾ ਪਾਵਨੇ, ਜੋ ਅਸੀਂ ਕਰਦੇ ਹਾਂ ਉਹਦਾ ਫਲ ਅਸੀਂ ਭੁਗਤਦੇ ਹਾਂ, ਅਸੀਂ ਉਹਦਾ ਫਲ ਪਾਉਂਦੇ ਹਾਂ ਅਤੇ ਅਵਸ਼ ਪਾਉਣਾ ਪੈਂਦਾ ਹੈ। ਕਈ ਬੰਦੇ ਕਹਿਣਗੇ ਲਓ ਜੀ ਭਾਈ ਸਾਹਿਬ ਜੀ ਸਾਨੂੰ ਡਰਾਈ ਜਾਂਦੇ ਤੁਸੀਂ ਸਟੇਜਾਂ 'ਤੇ ਗੱਲਾਂ ਕਰ ਕਰਕੇ, ਤੁਹਾਨੂੰ ਜੰਮ ਲੈ ਜਾਣਗੇ, ਤੁਹਾਨੂੰ ਇੰਝ ਹੋ ਜਾਏਗਾ, ਤੁਹਾਨੂੰ ਇੰਝ ਹੋ ਜਾਏਗਾ। ਮੈਂ ਕਿਹਾ ਜੀ ਅਸੀਂ ਨਹੀਂ ਡਰਾਉਂਦੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਉਹ ਤੁਹਾਡੇ ਸਾਹਮਣੇ ਰੱਖ ਦੇਈਦਾ, ਬਾਕੀ ਇਹ ਤੁਹਾਡੇ ਮਨ 'ਚ ਆ, ਆਜ਼ਾਦ ਦੇਸ਼ ਆ, ਆਜ਼ਾਦ ਲੋਕ ਨੇ, ਤੁਸੀਂ ਨਾ ਡਰੋ। ਗੁਰੂ ਨਾਨਕ ਦੇਵ ਮਹਾਰਾਜ ਇਹ ਫਰਮਾਉਂਦੇ ਨੇ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਆਪ ਬੀਜਦਾ ਬੰਦਾ ਅਤੇ ਫਿਰ ਉਹਦਾ ਫਲ ਭੁਗਤਦਾ ਹੈ। ਹਾਂ ਉਹ ਅਲੱਗ ਗੱਲ ਹੈ, ਜਿਵੇਂ ਮਹਾਰਾਜ ਇੱਥੇ ਕਹਿੰਦੇ ਮੰਨ ਲਵੇ ਮਹਾਰਾਜ ਮੈਂ ਗੁਨਾਹ ਕੀਤੇ ਅਪਰਾਧ ਕੀਤੇ ਨੇ ਮੈਨੂੰ ਬਖਸ਼ ਲਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੀ ਆ ਆਪਣਾ ਪਾਵਨੇ, ਗੁਰੂ ਸਾਹਿਬ ਜੀ ਦੀ ਬਾਣੀ ਦਾ ਵਚਨ ਹੈ। ਕਈ ਵਾਰ ਸਾਡੀ ਜ਼ਿੰਦਗੀ 'ਚ ਸਾਧ ਸੰਗਤ ਬੜੇ ਭਿਆਨਕ ਦੁੱਖ ਆਉਂਦੇ, ਇੰਨੇ ਦੁੱਖ ਆਉਂਦੇ ਬੰਦਾ ਕੁਰਲਾ ਉੱਠਦਾ, ਆਪਾਂ ਦੁਨੀਆ 'ਚ ਝਾਤੀ ਮਾਰਦੇ ਆਲੇ ਦੁਆਲੇ, ਉਹਨਾਂ ਬੰਦਾ ਦੁੱਖ ਸਹਿਣ ਯੋਗਾ ਨਹੀਂ ਹੁੰਦਾ ਜਿੰਨਾ ਵੱਡਾ ਦੁੱਖ ਪੈ ਜਾਂਦਾ। ਕਿਸੇ ਬੰਦੇ ਦੀ ਸਮਰੱਥਾ ਫਰਜ਼ ਕਰੋ ਜੀ 20 ਕਿਲੋ ਭਾਰ ਚੁੱਕਣ ਦੀ ਆ, ਆਪਾਂ ਉਹਦੇ 'ਤੇ ਕੁਇੰਟਲ 100 ਕਿਲੋ ਭਾਰ ਰੱਖ ਦੀ ਅਤੇ ਉਹਨੇ ਦੱਬੇ ਜਾਣਾ। ਛੋਟੇ ਮੋਟੇ ਦੁੱਖ ਬੰਦਾ ਸਹਾਰ ਲੈਂਦਾ ਹੈ, ਕਈ ਵਾਰ ਬੜੇ ਵੱਡੇ ਵੱਡੇ ਦੁੱਖ ਆ ਪੈਂਦੇ ਬੰਦੇ ਨੂੰ, ਰੁਲ ਜਾਂਦਾ ਹੈ ਮਨੁੱਖ, ਲੋਕ ਡਿਪਰੈਸ਼ਨ 'ਚ ਚਲੇ ਜਾਂਦੇ, ਕੋਈ ਵੱਡੇ ਵੱਡੇ ਕਦਮ ਪੁੱਟ ਲੈਂਦੇ, ਜੀਵਨ ਨੂੰ ਖਤਮ ਕਰ ਲੈਂਦੇ, ਇੰਨਾ ਵੱਡਾ ਦੁੱਖ ਆਇਆ ਨਹੀਂ ਸਹਾਰਿਆ ਜਾਂਦਾ। ਪਰ ਕਰੇ ਕੀ, ਮਹਾਰਾਜ ਕਹਿੰਦੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ, ਕਿਸ ਕੋ ਦੋਸ਼ ਦੇਹੇ ਤੂੰ ਪ੍ਰਾਣੀ, ਸਹੋ ਆਪਣਾ ਕੀਆ ਕਰਾਰਾ ਹੈ। ਕਰਾਰਾ ਦਾ ਅਰਥ ਹੁੰਦਾ ਬੜਾ ਡਾਢਾ ਭਿਆਨਕ ਕਰਮ ਜਿਹੜਾ ਵੱਡਾ ਤੂੰ ਕੀਤਾ ਹੈ। ਕਿਸ ਕੋ ਦੋਸ਼ ਦੇਹੇ ਤੂੰ ਪ੍ਰਾਣੀ, ਸਹੋ ਆਪਣਾ ਕੀਆ ਕਰਾਰਾ ਹੈ। ਕਿਸਨੇ ਦੋਸ਼ ਕੀ ਦਿੰਦਾ ਹੈ, ਜਿਹੜਾ ਕਰੂਰ ਕਰਮ ਵੱਡਾ ਭਿਆਨਕ ਕਰਮ ਕੀਤਾ ਹੈ ਉਹਦਾ ਫਲ ਹੈ ਸਹਾਰ ਹੋਣਾ। ਮਹਾਰਾਜ ਅਸੀਂ ਆਪਣਾ ਕੀਤਾ ਪਾਉਂਦੇ ਹਾਂ, ਪਰ ਕਿਰਪਾ ਕਰੋ ਹੁਣ ਬਖਸ਼ ਲਓ, ਕੀਆ

0: ਧਾਰੀ
1: ਅਨੁਗ੍ਰਹ ਦਾ ਅਰਥ ਹੁੰਦਾ ਹੈ ਦਇਆ ਕਿਰਪਾ। ਮਹਾਰਾਜ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਤੁਸੀਂ ਪਤਿਤ ਪਾਵਨ ਹੋ, ਪਤਿਤਾਂ ਨੂੰ ਪਵਿੱਤਰ ਕਰਨ ਵਾਲੇ ਹੋ ਮਹਾਰਾਜ ਜੀਓ। ਜਿਨ੍ਹਾਂ ਲੋਕਾਂ ਦਾ ਜੀਵਨ ਧਰਮ ਤੋਂ ਡਿੱਗ ਚੁੱਕਾ ਹੈ, ਉਹ ਜਿਹੜੇ ਪਤਿਤ ਨੇ, ਉਹਨਾਂ ਨੂੰ ਪਾਵਨ ਕਰਨ ਵਾਲੇ ਹੋ। ਕਈਆਂ ਜੂਨਾਂ ਦੇ ਵਿੱਚ ਭਰਮ ਦੇ ਹਾਰ ਗਏ ਹਾਂ।
0: ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭੂ ਜੀ ਪ੍ਰਾਣ ਧਾਰੀ।
1: ਹੇ ਮੇਰੇ ਪ੍ਰਭੂ, ਤੁਸੀਂ ਮੇਰੇ ਪ੍ਰਾਣਾਂ ਦੇ ਆਸਰੇ ਹੋ, ਤੁਹਾਡੇ ਤੋਂ ਬਿਨਾਂ ਮੇਰੇ ਪ੍ਰਾਣ, ਮੇਰੀ ਜਿੰਦ ਨਹੀਂ ਰਹਿ ਸਕਦੀ। ਪ੍ਰਭੂ ਜੀ, ਤੂੰ ਮੇਰਾ ਪ੍ਰਾਣ ਆਧਾਰ ਹੈ। ਨਮਸਕਾਰ ਡੰਡੌਤ ਬੰਦਨਾ, ਅਨਕ ਬਾਰ ਜਾਉਂ ਬਾਰੈ, ਸੁਖ ਦੁੱਖ ਇਸ ਮਨ ਕੀ ਬਿਰਥਾ, ਤੁਝ ਹੀ ਆ ਗਏ ਸਾਰੇ। ਜੋ ਵੀ ਮੇਰੇ ਮਨ ਦੀ ਪੀੜਾ ਸੁੱਖ ਦੁੱਖ ਮੈਂ ਤੇਰੇ ਅੱਗੇ ਰੱਖਦਾ, ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈ, ਮੈਨੂੰ ਰੱਖ ਲੈ। ਕਿਰਪਾ ਕਰੋ ਮਹਾਰਾਜ, ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਣ ਆਧਾਰੀ। ਮਹਾਰਾਜ ਜੀ ਸ਼ਬਦ ਇੱਥੇ ਜੱਜੇ ਨੂੰ

0: ਹਾਜ਼ਰੀਆਂ ਲਵਾਈਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤੂਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਨਵਾਈਆਂ।

ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ, ਨਾ ਅੰਗੀਕਾਰੁ ਕਰੇ ਤੇਰਾ ਕਾਰ ਸਭ ਸਵਾਰ, ਨਾ ਸਭ ਨਕਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ।

ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਜੀ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿਵਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਧਾਵੇ ਧਾਏ ਸਭ ਥਾਈ ਹੋਇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਿਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਗਠ ਕੀਤਾ ਤਿੰਨਾਂ ਪਿਆਰੀਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਨੀਆਂ ਲਹਾਈਆਂ ਚਰਖੜੀਆਂ ਅਤੇ ਜੜੇ ਤਾਂ ਨਾਰੀਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ

ਸਾਹਿਤ ਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਬਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸੇ ਹਰਿਆਈ ਤੋਂ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਗੋਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਸ੍ਰੀ ਆਸਾ ਦੀ ਵਾਰ ਦੀ ਸ਼ਬਦ ਕੀਰਤਨ ਕਥਾ ਵਿਚਾਰਾਂ ਸੀ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ

ਭਾਵਨਾ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ, ਖੁਆਰ ਹੋਏ ਸਾ ਮਿਲੇਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

राखो रखन हर दयाला नानक करके गोले।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ।

ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

0: ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਰਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਨ ਸੇਜਨ ਜਿਨ ਕੋ ਬ੍ਰਹਮਯਾ ਨਾਨਕ ਕਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਇ ਸਿਰ ਜਤਿ ਦਾਤੇ ਹਰ ਸਿਮਰਨ ਨੀਚਉ ਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ

0: ਦਾਨ ਕਨਕ ਅਸੁ ਹੈ ਵਰ ਭੂਮ ਦਾਨ
1: ਲੇ ਕਰਮ ਕਰੇ ਬੋ ਅਸੰਜਰ ਮਰ ਸੰਜਮਿਤ ਸਾਧਨ
0: ਮਕਰ ਸਰੀਰ ਕਟਾਵੇ ਤੋ ਵੀ ਹੋ ਮੈਂ ਮੈਲ ਨਾ
1: ਜਾਵੇ ਨਾਨਕ।

0: ਨਰ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੁਕਰ ਮਰਗਾ
1: ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਵਾਸੀ
1: ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਜੋਨੀ ਫਿਰੇ
0: ਕਈ ਕੋਟ ਬੈਠਦ ਹੀ ਖਾਏ ਕਈ ਕੋਟ ਘਾਲੀ ਤਕ ਪਾਏ

0: ਸਾਜ ਘਟ ਘਟ ਪੂਰਨ ਬ੍ਰਹਮ
1: ਪ੍ਰਗਾਈ ਨਾਨਕ ਜੀ ਵੇਦਿਕ ਵਡਾਈ
0: ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ
1: ਨਾਜਕਾਰੀ ਬਪਰਾਜੀਓ ਜੋ ਸੁਪਾਵੇ ਸੋਇ ਪੁਨਥੀਓ
0: ਕਬੂ ਉਚ ਨੀਚ ਮੈਂ ਬਸੈ ਕਬੂ ਸੋ ਗਰ

0: ਕੰਠ ਪਰੋਏ ਨਾਨਕ ਬਿਗਨ ਨ ਲਾਗੈ ਕੋਏ ਮਨ ਮੇ ਕੰਠ ਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ।

0: ਸਭ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ
1: ਨੈ ਕਿ ਜਨਮੇ ਨੈ ਕਿਛ ਮਰੇ ਆਪਣ ਚਲਤ ਆਪ ਹੀ ਕਰੇ
0: ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ
1: ਆਪੇ ਆਪ ਸਗਲ।

0: सो जन गत पाए करतो सत सज्जा की बाणी सत पुरुष समय समाणी
1: सत कर्म।

ਸੇਵਕ ਕੀ ਮਨ ਪ੍ਰਤੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪਾਲਨਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪ

ਤ੍ਰਿਯੁਤਰ ਸਮੈਲ ਬਿੰਸ ਜਾਏ ਹੋਮੇ ਬਿਕ ਫੈਲ ਚੜ੍ਹ ਸਿਆਨਮ ਸੁਗਲੀ ਮਨਾ ਸਾ ਸੰਗ ਪਾਵੇ ਸਚਤਨਾ।

0: ਨਿਰਗੁਣ ਪਸੈ ਸੁਭਾਈ ਤਬ ਸੇ ਸਕਤ ਕਹੁ ਕਤ ਠਾਈ।
1: ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਰ ਧਰੈ।
0: ਆਪਣੀ ਕਿਰਤਾਪ ਕਰਨੀ ਹਾਰ ਨਾਨਕ ਠਾਕੁਰ ਗੰਮਾ ਪਾਰ।
1: ਅਵਨਾਸੀ ਸੁਖ ਆਪਨ ਆਸਨ ਤੈ ਜਨ ਮਰਨ ਕੋ ਕਹਾ ਬਿਨਾ।
0: ਜਬ ਪੂਰਨ ਕਰਤਾ ਪ੍ਰਸੋਈ ਤਬ ਜਮ ਕੀਤਾ ਕਹੁ ਕਿਸ ਹੋਏ।
1: ਅਭਿਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਵਤ ਕਿਸ ਪੁੱਛਤ ਲੇਖਾ।
0: ਜਮ ਨਾਨ ਨਿਰੰਜਨ ਅਗੋਚਰ ਗਾਤੇ ਤਬ

आपे तरस पयोई तरस पया मेहरामत होई।

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਬਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਦੇ ਅੰਦਰ ਜੁੜਮਿਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵੜਿਓ। ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਦਿਆਂ ਹੋਇਆਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦ੍ਰਿੜ ਕਰਨ ਦਾ ਯਤਨ ਕਰ ਰਹੇ ਸਾਂ। ਜੋ ਇਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੇ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਪਵਨ ਸ਼ਬਦ ਦੀ ਵਿਚਾਰ, ਪਵਨ ਪਦੇ ਦੀ ਵਿਚਾਰ ਗੁਰੂ ਬਖਸ਼ਿਸ਼ ਮੁਤਾਬਕ, ਗੁਰੂ ਬਖਸ਼ਿਸ਼ ਦੇ ਸਦਕਾ ਆਪਾਂ ਗੁਰੂ ਬਖਸ਼ੀ ਮਤ ਮੁਤਾਬਕ ਅੱਜ ਵਿਚਾਰਨ ਦਾ ਯਤਨ ਕਰਨਾ ਹੈ। ਇਹ ਪਾਵਨ ਬਚਨ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ, ਬਾਣੀ ਦੇ ਸਰਲੇਖ ਹੇਠ ਨਵੀਂ ਅਸ਼ਟਪਦੀ ਦੇ ਪੰਜਵੇਂ ਪਦੇ ਦੇ ਰੂਪ ਵਿੱਚ ਇਹ ਪਾਵਨ ਬਚਨ ਸਮਾਇਮਾਨ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਜ਼ਿਕਰ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਤਾਂ ਗਿਆਨ ਦਾ ਜ਼ਿਕਰ ਕੀਤਾ। ਗਿਆਨ ਦਾ ਜ਼ਿਕਰ ਕਰਦਿਆਂ ਸਾਹਿਬ ਕਹਿੰਦੇ ਇਹੀ ਸਭ ਤੋਂ ਚੰਗਾ ਹੈ ਨਾ, ਬੀਜ ਮੰਤਰ ਸਰਬ ਕੋ ਗਿਆਨ। ਇਉਂ ਕਹਿ ਲਈਏ ਵੀ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਰੂਪੀ ਬੀਜ ਜਦੋਂ ਜੀਵਨ ਦਾ ਮੰਤਰ ਬਣ ਜਾਂਦਾ ਹੈ। ਮੰਤਰ ਦਾ ਮਤਲਬ ਹੁੰਦਾ ਬਾਰ ਬਾਰ ਇੱਕ ਚੀਜ਼ ਦਾ ਰਟਨ ਕਰਨਾ, ਉਹਨੂੰ ਮੰਤਰ ਕਿਹਾ ਜਾਂਦਾ ਹੈ। ਸਰਬ ਕੋ ਗਿਆਨ, ਸਾਰੀਆਂ ਸੋਝੀ ਕਹਿ ਲਓ ਨਾ, ਉਹਦੀ ਬੰਦਗੀ ਦੇ ਸਦਕਾ ਜੀਵ ਕੋਲ ਗਿਆਨ ਆਇਆ, ਸੋਝੀ ਆਈ। ਹੁਣ ਉਹ ਜਿਹੜੀ ਸੋਝੀ ਹੈ ਉਹ ਕੀ ਹੈ, ਕਹਿੰਦੇ ਚੌਹੋਂ ਵਰਨਾ ਮਹਿ ਜਪੈ ਕੋਉ ਕੋਈ ਵਿਰਲਾ ਹੈ। ਜਿਹੜਾ ਚੌਹ ਵਰਨਾ ਦੇ ਵਿੱਚੋਂ ਸਾਰੇ ਪਾਸੇ ਸਾਰੇ ਸੰਸਾਰ ਦੇ ਵਿੱਚੋਂ ਜਪੈ ਕੋਉ ਨਾਮ, ਜਿਹੜਾ ਉਹਦੇ ਨਾਮ ਨੂੰ ਜਪਦਾ ਹੈ ਕੋਈ ਵਿਰਲਾ ਹੈ। ਹੁਣ ਜੇ ਤਾਂ ਆਪਾਂ ਆਪਣੇ ਮੂਲ ਦੀ ਗੱਲ ਕਰੀਏ, ਮੂਲ ਸਾਡਾ ਸਭਨਾਂ ਦਾ ਇੱਕ ਹੀ ਹੈ, ਮੂਲ ਇੱਕ ਹੈ, ਪਰ ਉਹਨੂੰ ਚੇਤੇ ਕਿਸੇ ਨੇ ਰੱਖਿਆ। ਬਹੁਤਾਤ ਆਪਣੇ ਮੂਲ ਨੂੰ ਵਿਸਾਰ ਦਿੱਤਾ ਜਾਂਦਾ। ਸਾਡੀ ਪੈਦਾਇਸ਼ ਕਰਨ ਵਾਲਾ ਅਕਾਲ ਪੁਰਖ ਉਹ ਸਾਡਾ ਮੂਲ ਹੈ, ਸਾਡਾ ਮੁੱਢ ਹੈ। ਜਿਵੇਂ ਬਾਬਾ ਕਬੀਰ ਸਾਹਿਬ ਦਾ ਇੱਕ ਆਪਾਂ ਬਚਨ ਪੜ੍ਹ ਲੈਂਦੇ ਹਾਂ, ਉਹ ਜ਼ਿਕਰ ਕਰਦਿਆਂ ਕਹਿੰਦੇ ਉੱਥੇ ਮਾਲਕ ਜੀ ਨੇ ਨਾ, ਬਾਬਾ ਫਰੀਦ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਦਾ ਜ਼ਿਕਰ ਕੀਤਾ ਸੰਬੋਧਨ ਕਰਕੇ। ਪਿਛਲ ਰਾਤ ਨਾ ਜਾਗਿਓ ਜੀ ਬੰਦੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ। ਆਪਾਂ ਵਿਸਾਰ ਦਿੰਦੇ ਹਾਂ ਨਾ, ਤਾਂ ਰੱਬ ਨਾ ਵਿਸਰਿਓ ਹੈ, ਪਰ ਉਹ ਅਕਾਲ ਪੁਰਖ ਨਹੀਂ ਵਿਸਰਦਾ। ਉਹਦੇ ਜ਼ਿਹਨ ਵਿੱਚ ਹਰ ਜੀਵ ਹੈ, ਉਹਦੇ ਚਿੰਤਨ ਵਿੱਚ ਹਰ ਜੀਵ ਹੈ। ਅਸੀਂ ਉਹਨੂੰ ਭੁਲਾ ਸਕਦੇ ਹਾਂ, ਉਹ ਨਹੀਂ ਸਾਨੂੰ ਭੁੱਲਦਾ, ਨਾ ਅਸੀਂ ਉਹਦੇ ਜ਼ਿਹਨ ਵਿੱਚੋਂ ਬਾਹਰੇ ਹਾਂ ਅਤੇ ਨਾ ਹੀ ਕਦੇ ਬਾਹਰੇ ਹੋ ਸਕਦੇ। ਇਸ ਲਈ ਚੌਹੋਂ ਵਰਨਾ ਮਹਿ, ਚੌਰੇ ਦਿਸ਼ਾਵਾਂ ਸਾਰੇ ਸੰਸਾਰ ਦੇ ਵਿੱਚੋਂ ਹੈਨ ਵਿਰਲੇ, ਨਾ ਹੀ ਘਣੇ ਫੈਲ ਫੱਕੜ ਸੰਸਾਰ ਦੇ ਰੂਪ ਵਿੱਚ। ਘਣੇ ਨਹੀਂ ਥੋੜ੍ਹੇ ਨੇ, ਚੌਹੋਂ ਵਰਨਾ ਮਹਿ ਕਉ, ਕਉ ਮਤਲਬ ਕੋਈ ਕੋਈ, ਟਾਵਾਂ ਟਾਵਾਂ ਜਪੈ, ਜਪਦਾ ਹੈ ਨਾਮ ਉਸ ਅਕਾਲ ਦੀ ਬੰਦਗੀ ਕਰਦਾ। ਸਾਰੇ ਦੇ ਸਾਰੇ ਸੰਸਾਰ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਇਸ ਮੰਤਰ ਦੀ ਸੰਭਾਲ ਕਰਦਾ, ਇਹਨੂੰ ਸੰਭਾਲਦਾ, ਕਹਿ ਲਓ ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜਦਾ ਕਹਿ ਲਈਏ। ਅਤੇ ਸਤਿਗੁਰੂ ਕਹਿੰਦੇ ਕੋਈ ਟਾਵਾਂ ਹੀ ਹੈ ਜਿਹੜਾ ਆਪਣੇ ਮੂਲ ਨੂੰ ਚੇਤੇ ਰੱਖਦਾ। ਆਪਣੇ ਮੂਲ ਨੂੰ ਵਿਸਾਰਨ ਵਾਲਿਆਂ ਦੀ ਗਿਣਤੀ ਬਹੁਤੀ ਹੈ, ਆਪਣੇ ਮੂਲ ਨੂੰ ਚੇਤੇ ਰੱਖਣ ਵਾਲਿਆਂ ਦੀ ਗਿਣਤੀ ਥੋੜ੍ਹੀ ਹੈ। ਪਰ ਜਿਹੜਾ ਚੇਤੇ ਰੱਖਦਾ ਸਤਿਗੁਰੂ ਕਹਿੰਦੇ ਉਹ ਫਿਰ ਜੀਵ ਜਿਹੜਾ ਨਾ, ਉਹਨੂੰ ਅਗਲੀਆਂ ਪੰਕਤੀਆਂ ਵਿੱਚ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਦੱਸ

ਜੋ ਜੋ ਜਪੈ ਫਿਰ ਜਿੰਨੇ ਜਿੰਨੇ ਜਪਿਆ ਤਿਸ ਕੀ ਗੱਤ ਹੋਏ। ਪਹਿਲੋਂ ਕਿਹਾ ਨਾ ਚੌਹ ਵਰਨਾ ਮਹਿ ਜਪੈ ਕੋਉ ਨਾਮ, ਕੋਈ ਵਿਰਲਾ ਜਪਦਾ। ਜੋ ਜੋ ਜਪੈ ਫਿਰ ਜਿਹੜਾ ਜਿਹੜਾ ਜਪਦਾ ਤਿਸ ਕੀ ਗੱਤ ਹੋਏ, ਉਹਦੀ ਗਤੀ ਹੋ ਜਾਂਦੀ, ਗਤੀ ਮੁਕਤੀ ਕਹਿ ਲਓ, ਗਤੀ ਅਵਸਥਾ ਨਾ, ਉੱਚੀ ਅਵਸਥਾ ਕਹਿ ਲਈਏ, ਬੰਧਨਾਂ ਤੋਂ ਖਲਾਸੀ ਕਹਿ ਲਈਏ।

ਕਿਰਪਾ ਕਰਦਾ ਅੰਤਰ ਉਰ ਧਾਰੇ, ਜਿਹੜਾ ਜੀਵ ਉਹਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦਾ, ਜਾਂ ਹੀ ਤਾਂ ਕਹਿ ਲਓ ਵੀ ਜਿਹਦੇ ਉੱਤੇ ਉਹ ਬਖਸ਼ਿਸ਼ ਕਰਕੇ ਆਪਣੀ ਬੰਦਗੀ ਆਪਣਾ ਚਿੰਤਨ ਜਿਹਨੂੰ ਬਖਸ਼ ਦਿੰਦਾ, ਫਿਰ ਉੱਥੇ ਭਾਵੇਂ ਕੋਈ ਪਸ਼ੂ ਬਿਰਤੀ ਦਾ ਮਾਲਕ ਹੋਵੇ, ਭਾਵੇਂ ਕੋਈ ਪ੍ਰੇਤ ਬਿਰਤੀ ਦਾ ਮਾਲਕ ਹੋਵੇ, ਭਾਵੇਂ ਕੋਈ ਮੁਗਧ ਕਿਉਂ ਨਾ ਹੋਵੇ ਅਤੇ ਭਾਵੇਂ ਕੋਈ ਪੱਥਰ ਵਰਗੀ ਬਿਰਤੀ ਰੱਖਣ ਵਾਲਾ ਕਿਉਂ ਨਾ ਹੋਵੇ, ਫਿਰ ਪਸ਼, ਪ੍ਰੇਤ, ਮੁਗਧ, ਪਾਥਰ ਕੌਤਾਰ ਹੈ, ਫਿਰ ਉਹ ਸਾਰਿਆਂ ਦਾ ਉਧਾਰ ਕਰ ਦਿੰਦਾ। ਇਹ ਸਾਰਾ ਜੀਵਨ ਦੀ ਕਠੋਰਤਾ ਹੈ, ਪਸ਼ੂ ਬਿਰਤੀ, ਪੱਥਰ ਬਿਰਤੀ, ਕਠੋਰਤਾ ਵਾਲਾ ਜੀਵਨ, ਪ੍ਰੇਤ ਵਲਵਲੇ ਬਹੁਤੇ ਚੰਚਲ ਰੂਪ ਦੇ ਵਿੱਚ ਆਪਣੇ ਜੀਵਨ ਨੂੰ ਗੁਜ਼ਾਰਨਾ, ਮੁਗਧ ਮੂਰਖ, ਮੂਰਖਾਂ ਵਾਲਾ ਜੀਵਨ ਬਸਰ ਕਰਨਾ, ਬਤੀਤ ਕਰਨਾ। ਸਤਿਗੁਰੂ ਕਹਿੰਦੇ ਜਿਹੜਾ, ਜਿਵੇਂ ਇੱਕ ਪਾਵਨ ਬਚਨ ਆਪਾਂ ਪੜ੍ਹਦੇ ਸਤਿਗੁਰੂ ਦੀ ਬਾਣੀ ਦਾ, ਜਿੱਥੇ ਮਾਲਕ ਕਹਿੰਦੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਜਦੋਂ ਇਸ ਸ਼ਬਦ ਨੂੰ ਪੜ੍ਹੀਏ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛੁ ਮਿਹਰ ਉਹ ਪਾਵੋ ਡੁੱਬਦੇ ਪੱਥਰ ਤਾਰੇ। ਉਹ ਡੁੱਬਦੇ ਹੋਏ ਪੱਥਰ, ਭਾਵ ਡੁੱਬਦਾ ਹੋਇਆ ਜਿਹੜਾ ਪੱਥਰ ਵਰਗਾ ਜੀਵਨ ਸੀ ਨਾ, ਹੇ ਅਕਾਲ ਪੁਰਖ ਜੀਓ, ਤੁਸੀਂ ਉਸ ਜੀਵਨ ਦਾ ਵੀ ਉਧਾਰ ਕਰਦੇ ਹੋ ਜਿਹੜਾ ਤੁਹਾਡੀ ਬੰਦਗੀ ਵਿੱਚ ਜੁੜ ਜਾਏ, ਤੁਹਾਡੇ ਚਿੰਤਨ ਵਿੱਚ ਜੁੜ ਜਾਏ। ਪਸ਼, ਪ੍ਰੇਤ, ਮੁਗਧ, ਪਾਥਰ, ਕੌਤਾਰ, ਉਹ ਸਾਰੇ ਤਰ ਜਾਂਦੇ ਨੇ, ਭਾਵੇਂ ਕੋਈ ਕਿਸੇ ਬਿਰਤੀ ਦਾ ਮਾਲਕ ਹੋਵੇ, ਜਿਹਨੇ ਤੁਹਾਡੀ ਬੰਦਗੀ ਵਿੱਚ ਆਪਣਾ ਆਪਾ ਜੋੜ ਲਿਆ, ਤੁਹਾਡੇ ਚਿੰਤਨ ਵਿੱਚ ਜੁੜ ਗਿਆ, ਤੁਹਾਡੇ ਚਿੰਤਨ ਵਿੱਚ ਜੁੜਨ ਵਾਲੇ ਦਾ ਫਿਰ ਤੁਸੀਂ ਉਧਾਰ

ਸਰਬ ਰੋਗ ਕਿਸੇ ਵੀ ਤਰ੍ਹਾਂ ਦਾ ਆਦ ਬਿਆਦ ਉਪਾਦ ਸੰਸਾਰ ਰੋਗੀ ਜਿਹਨੂੰ ਕਿਹਾ ਨਾਮ ਦਾਰੂ ਨਾਮ ਦਵਾਈ ਹੈ ਸਰਬ ਰੋਗ ਕਾ ਔਖਦ ਨਾਮ ਹੈ ਨਾ ਇੱਥੇ ਉਹ ਉੱਥੇ ਕਹਿ ਰਹੇ ਸੰਸਾਰ ਰੋਗੀ ਨਾਮ ਦਾਰੂ ਇੱਥੇ ਕਹਿ ਰਹੇ ਸਰਬ ਰੋਗ ਕਾ ਔਖਦ ਨਾਮ ਔਖਦ ਦਾ ਮਤਲਬ ਦਵਾਈ ਦਾਰੂ ਸਰਬ ਰੋਗ ਜਿਹੜਾ ਵੀ ਰੋਗ ਹੋਵੇ ਆਦ ਵਿਆਦ ਉਪਾਦ ਇਹੀ ਰੋਗ ਨੇ ਤਿੰਨ ਅਚਾਨਕ ਚੱਕ ਬੀਤਣ ਵਾਲੀ ਘਟਨਾ ਮਾਨਸਿਕ ਰੋਗ ਸਰੀਰਕ ਰੋਗ ਇਹ ਸਾਰੇ ਹਨ ਅਤੇ ਸਰਬ ਰੋਗ ਕਾ ਔਖਦ ਔਖਦ ਮਤਲਬ ਦਵਾਈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਉਹ ਤੇ ਮੌਤ ਦੀ ਫਾਹੀ ਵੀ ਕੱਟ ਦਿੰਦਾ ਮੇਰੇ ਰਾਮ ਰਾਏ ਹੋ ਹੋ ਵੈਦ ਬਨਵਾਰੀ ਆਪਣੇ ਸੰਤਾਂ ਲੇਹੋ ਉਹ ਵਾਰੀ ਨੈਨੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੂਹ ਦਾ ਕੰਠ ਸ਼ਬਦ ਨਹੀਂ ਉਚਰਾਇਆ ਵੋ ਕਿਆ ਕਰੇ ਪੁਰਾਨੀ ਫਿਰ ਇੱਥੇ ਮੇਰੇ ਰਾਮ ਰਾਏ ਹੋ ਹੋ ਵੈਦ ਬਨਵਾਰੀ ਆਪਣੇ ਸੰਤਾਂ ਲੇਹੋ ਉਹ ਵਾਰੀ ਮਾਥੇ ਪੀਰ ਸਰੀਰ ਜਲਣ ਹੈ ਕਰਕ ਕਰੇ ਜੇ ਮਾਹੀ ਹੁਣ ਇਹ ਸਾਰਾ ਪਾਵਨ ਬਚਨ ਜਦੋਂ ਪੜ੍ਹੇ ਮਾਲਕ ਜੀ ਨੇ ਰਹਾਉ ਦੀ ਪੰਗਤੀ 'ਚ ਕਿਹਾ ਕਹਿੰਦੇ ਭਾਈ ਹੇ ਅਕਾਲ ਪੁਰਖ ਜੀਓ ਤੁਸੀਂ ਸਹਾਇਕ ਬਣੋ ਕਿਉਂਕਿ ਆਪ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਆਪਣੇ ਜਿਹੜੇ ਪਿਆਰੇ ਨੇ ਉਹਨਾਂ ਦੀ ਇੱਜ਼ਤ ਤੁਸੀਂ ਆਪ ਰੱਖ ਲੈਂਦੇ ਹੋ ਤੁਸੀਂ ਵੈਦ ਹੋ ਤੁਸੀਂ ਰੋਗ ਦਾਰੂ ਦੋਵੇਂ ਬੁੱਝੇ ਵਾਲੇ ਸੁਜਾਣ ਵੈਦ ਹੋ ਤੁਸੀਂ ਸਾਡੇ ਰੋਗ ਬਾਰੇ ਵੀ ਜਾਣਦੇ ਹੋ ਅਤੇ ਉਹਦੀ ਦਵਾ ਬਾਰੇ ਵੀ ਜਾਣਦੇ ਹੋ ਅਤੇ ਅਕਾਲ ਪੁਰਖ ਪਰਮੇਸ਼ਵਰ ਜੀ ਉਹ ਤੁਹਾਡਾ ਨਾਮ ਹੀ ਹੈ ਜਿਹੜਾ ਜੀਵ ਦੇ ਸਾਰੇ ਰੋਗਾਂ ਨੂੰ ਖਤਮ ਕਰਨ ਵਾਲਾ ਹੈ ਜਿੰਨੇ ਵੀ ਰੋਗ ਨੇ ਭਾਵੇਂ ਉਹ ਕਿਸੇ ਰੂਪ ਵਿੱਚ ਮਾਨਸਿਕ ਤੌਰ 'ਤੇ ਲੱਗਿਆ ਹੋਵੇ ਸਰੀਰਕ ਤੌਰ 'ਤੇ ਲੱਗਿਆ ਹੋਵੇ ਜਾਂ ਕਿਸੇ ਹੋਰ ਰੂਪ ਦੇ ਵਿੱਚ ਸਤਿਗੁਰੂ ਕਹਿੰਦੇ ਜਿੰਨੇ ਵੀ ਰੋਗ ਨੇ ਉਹਨਾਂ ਸਾਰਿਆਂ ਦੀ ਔਖਦ ਇੱਕੋ ਹੀ ਹੈ ਅਤੇ ਉਹ ਹੈ ਅਕਾਲ ਪੁਰਖ ਦੀ ਬੰਦਗੀ ਨਾਲ ਆਪਣੇ ਆਪ ਨੂੰ ਜੋੜ ਲੈਣਾ ਜਿਹੜਾ ਉਹਦੇ ਨਾਲ ਜੁੜ ਗਿਆ ਫਿਰ ਉੱਥੇ ਸਰਬ ਰੋਗ ਕਾ ਔਖਦ ਨਾਮ ਨਾ ਉੱਥੇ ਔਖਦ ਬਣ ਜਾਂਦਾ ਉਹ ਕਲਿਆਣ ਰੂਪ ਮੰਗਲ ਗੁਣਗਾਮ ਕਲਿਆਣ ਰੂਪ ਮੰਗਲ ਖੁਸ਼ੀ ਦੇ ਗੀਤ ਗੁਣਗਾਮ ਜਿਵੇਂ ਜਿਵੇਂ ਅਸੀਂ ਉਹਦੇ ਗੁਣਾਂ ਨੂੰ ਗਾਉਂਦੇ ਹਾਂ ਉਹਦੀ ਵਡਿਆਈ ਕਰਦੇ ਹਾਂ ਤਿਵੇਂ ਤਿਵੇਂ ਜੀਵ ਕਲਿਆਣ ਵਾਲੇ ਪਾਸੇ ਭਾਵ ਉਧਾਰ ਵਾਲੇ ਪਾਸੇ ਹੁੰਦਾ ਹੈ ਉਸ ਜੀਵ ਦਾ ਉਧਾਰ ਹੋ ਜਾਂਦਾ ਹੈ ਜਿਹੜਾ ਆਪਣੇ ਜੀਵਨ ਅੰਦਰ ਨਾਮ ਰੂਪੀ ਔਖਦ ਦਾ ਆਧਾਰ

ਸੰਪੂਰਨਤਾ ਤੇ ਆ ਕੇ ਜੀ ਫਿਰ ਪਦੇ ਦੀ, ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਕੋਈ ਜੁਗਤੀ ਨਹੀਂ, ਕੋਈ ਤਰੀਕਾ ਨਹੀਂ, ਕੋਈ ਢੰਗ ਨਹੀਂ, ਕਾਹੂ ਜੁਗਤ, ਕਿਹੜੀ ਜੁਗਤ, ਕਿਤੇ ਕਿਤੇ ਮਤਲਬ ਕਿਤੇ ਵੀ ਨਾ ਪਾਈਐ ਧਰਮ। ਇੱਦਾਂ ਕਹਿ ਲਈਏ ਸਿੱਧੇ ਜੇ ਸ਼ਬਦਾਂ 'ਚ ਵੀ ਬੰਦਾ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਈ ਰੱਖੇ ਤਾਂ ਧਰਮ ਕਮਾਇਆ ਨਹੀਂ ਜਾਂਦਾ। ਧਰਮ ਉਦੋਂ ਹੀ ਕਮਾਇਆ ਜਾਂਦਾ ਕਹੋ ਨਾਨਕ, ਨਾਨਕ ਤਿਸ ਮਿਲੈ, ਹੇ ਨਾਨਕ ਜੀਓ ਉਹਨੂੰ ਮਿਲਦਾ ਧਰਮ ਜਿਸ ਲਿਖਿਆ ਧੁਰ ਕਰਮ, ਜਿਹਦੇ ਉੱਤੇ ਉਹ ਅਕਾਲ ਪੁਰਖ ਧੁਰ ਤੋਂ ਆਪਣੀ ਬਖਸ਼ਿਸ਼ ਕਰਦਾ, ਆਪਣੀ ਰਹਿਮਤ ਕਰਦਾ, ਫਿਰ ਉਹੀ ਜੀਵ ਆਪਣੇ ਜੀਵਨ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਦੀ ਸੰਭਾਲ ਕਰਦਾ। ਧਰਮ ਮਨੁੱਖਤਾ ਰੂਪ, ਧਰਮ ਇਨਸਾਨੀਅਤ ਰੂਪ, ਆਪਣੇ ਇਨਸਾਨੀਅਤ ਰੂਪ ਧਰਮ ਦੀ ਸੰਭਾਲ ਉਹ ਹੀ ਕਰਦਾ ਹੈ। ਨਾਨਕ ਤਿਸ ਮਿਲੈ, ਉਸ ਨੂੰ ਮਿਲਦਾ ਹੈ ਜਿਸ ਲਿਖਿਆ ਧੁਰ ਕਰਮ, ਧੁਰ ਤੋਂ ਕਰਮ ਬਖਸ਼ਿਸ਼, ਧੁਰ ਤੋਂ ਜਿਹਦੇ ਉੱਤੇ ਬਖਸ਼ਿਸ਼ ਨਾ ਕਰਮ ਜਿਹਦੇ ਉੱਤੇ ਉਹ ਅਕਾਲ ਕਰਦਾ, ਉਹੀ ਜੀਵ ਫਿਰ ਆਪਣੇ ਜੀਵਨ ਅੰਦਰ ਧਰਮ ਦੀ ਕਮਾਈ ਕਰਦਾ, ਇਨਸਾਨੀਅਤ ਨੂੰ ਕਮਾਉਂਦਾ। ਅਤੇ ਜਿਹਨੇ ਇਉਂ ਕਹਿ ਲਓ ਵੀ ਆਪਣਾ ਨਾ ਜਿਵੇਂ ਹੁਣ ਇਨਸਾਨ ਧਰਮ ਕਮਾਉਣ ਲਈ ਯਤਨ ਬੜੇ ਕਰਦਾ ਵੀ ਮੈਂ ਇਸ ਤਰੀਕੇ ਨਾਲ ਧਰਮ, ਕਈ ਤਰ੍ਹਾਂ ਦੇ ਯਤਨ ਕਰਦਾ ਵੀ ਧਰਮ ਲਈ। ਗੁਰੂ ਸਾਹਿਬ ਨੇ ਇੱਕ ਬਚਨ ਦਿੱਤਾ, ਕਹਿੰਦੇ ਕਰਮ ਧਰਮ ਪਾਖੰਡ ਜੋ ਦੀ ਸੈਂ। ਕਈ ਵਾਰ ਜੀਵ ਧਰਮ ਕਮਾਉਂਦਾ ਕਮਾਉਂਦਾ ਭਰਮ ਵਾਲੇ ਰਾਹ 'ਤੇ ਵਧੀਕ ਤੁਰ ਪੈਂਦਾ, ਅਤੇ ਜਦੋਂ ਭਰਮ ਵਾਲੇ ਰਾਹ 'ਤੇ ਤੁਰ ਪਈਏ, ਧਰਮ ਦੇ ਰਸਤੇ ਤੋਂ ਭਟਕ ਜਾਈਏ, ਫਿਰ ਧਰਮ ਦੇ ਰਾਹ ਤੋਂ ਭਟਕਿਆ ਹੋਇਆ ਜੀਵ ਭਰਮ ਵਿੱਚ ਤਾਂ ਉਲਝ ਸਕਦਾ ਪਰ ਧਰਮ ਨਹੀਂ ਕਮਾ ਸਕਦਾ। ਧਰਮ ਉੱਥੇ ਹੀ ਕਮਾਇਆ ਜਾਂਦਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰੂਪ ਵਿੱਚ ਹਰ ਕੋ ਨਾਮ ਜਪ ਨਿਰਮਲ ਕਰਮ, ਅਕਾਲ ਪੁਰਖ ਦੀ ਬੰਦਗੀ ਅਤੇ ਨਿਰਮਲ ਕਰਮ, ਜਿਹੜਾ ਇਹ ਦੋਵੇਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਅੰਦਰ ਆਧਾਰ ਬਣਾ ਲੈਂਦਾ, ਨਿਰਮਲ ਕਰਮ ਸੇਵਾ, ਹਰ ਕੋ ਨਾਮ ਜਪ ਸਿਮਰਨ। ਜਿਹਨੇ ਆਪਣੇ ਜੀਵਨ ਅੰਦਰ ਇਨਸਾਨੀਅਤ ਦੇ ਨਾਤੇ ਸੇਵਾ ਅਤੇ ਸਿਮਰਨ ਦੋਵਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ, ਉਹੀ ਜੀਵ ਅਸਲ ਦੇ ਵਿੱਚ ਧਰਮੀ ਹੈ ਅਤੇ ਉਹੀ ਧਰਮ ਕਮਾਉਂਦਾ ਹੈ। ਅਤੇ ਜਿਹਦੇ ਕੋਲ ਇਨਸਾਨੀਅਤ ਦਾ ਆਧਾਰ ਹੀ ਨਹੀਂ, ਆਸਰਾ ਹੀ ਨਹੀਂ ਹੈ, ਸੇਵਾ ਅਤੇ ਸਿਮਰਨ ਹੀ ਨਹੀਂ, ਦੋਵੇਂ ਚੀਜ਼ਾਂ ਇਹ ਇਨਸਾਨੀਅਤ ਦਾ ਆਧਾਰ ਨੇ ਜੀ, ਆਸਰਾ ਨੇ, ਸੇਵਾ ਵੀ ਔਰ ਸਿਮਰਨ ਵੀ ਦੋਵੇਂ। ਜਦੋਂ ਆਪਾਂ ਜੀਵ ਦੇ ਜੀਵਨ ਦੀ ਗੱਲ ਕਰੀਏ ਤਾਂ ਸਾਹਿਬ ਕਹਿੰਦੇ ਹੁਣ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਜੀਵਨ ਦੇ ਅੰਦਰ ਉਹਦੇ ਨਾਮ ਨੂੰ ਜਪਣਾ ਅਤੇ ਨਿਰਮਲ ਕਰਮ, ਨਿਰਮਲ ਕਰਮ ਉਹ ਸੇਵਾ ਵਿੱਚ ਹੀ ਆਉਣਗੇ, ਭਲੇ ਕਰਮ ਸੇਵਾ ਵਿੱਚ, ਹਰ ਕੋ ਨਾਮ ਜਪ ਇਹ ਸਿਮਰਨ ਹੈ, ਇਹੀ ਜ਼ਿੰਦਗੀ ਦਾ ਆਧਾਰ ਨੇ, ਇਹੀ ਸ੍ਰੇਸ਼ਟ ਧਰਮ ਹੈ। ਜਿਹਨੇ ਕਮਾ ਲਿਆ ਉਹ ਧਰਮੀ ਹੈ ਅਤੇ ਜਿਹਨੂੰ ਨਹੀਂ ਕਮਾਉਣਾ ਆਇਆ ਉਹ ਧਰਮ ਨਹੀਂ ਕਮਾ ਸਕਿਆ। ਅਤੇ ਸਾਹਿਬ ਕਹਿੰਦੇ ਕਿਤੇ ਜੁਗ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਕਿਸੇ ਵੀ ਜੁਗਤੀ ਦੇ ਨਾਲ ਕੋਈ ਢੰਗ ਨਾਲ ਕਿਤੇ ਵੀ ਨਾ ਧਰਮ ਨਹੀਂ, ਧਰਮ ਉੱਥੇ ਹੀ ਹੈ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਹਦੇ ਉੱਤੇ ਫਿਰ ਉਹ ਧੁਰ ਤੋਂ ਬਖਸ਼ਿਸ਼ ਕਰਦਾ, ਉਹੀ ਜੀਵ ਧਰਮ ਨੂੰ ਕਮਾਉਂਦਾ ਅਤੇ ਆਪਣਾ ਜੀਵਨ ਧਰਮ ਅਨੁਸਾਰ ਹੀ ਜਿਉਂਦਾ ਹੈ। ਇਸ ਤਰੀਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਸੋਝੀ ਦੇ ਕੇ ਸਾਨੂੰ ਨਿਵਾਜ ਰਹੇ ਨੇ, ਮਤ ਦੇ ਰਹੇ। ਮਾਲਕ ਜੀ ਕਿਰਪਾ ਕਰਨ, ਜੀਵਨਾਂ ਦੇ ਅੰਦਰ ਆਧਾਰ ਪ੍ਰਭੂ ਦੇ ਸਿਮਰਨ ਦਾ ਬਣਾ ਲਈਏ, ਸਰਗੁਣ ਦੀ ਸੇਵਾ ਅਤੇ ਨਿਰਗੁਣ ਨੂੰ ਚੇਤੇ ਕਰਨ ਦਾ ਸਾਨੂੰ ਗੁਰੂ ਸਾਹਿਬ ਨਾ ਸੋਝੀ ਸੁਮਤ ਬਖਸ਼ਣ। ਨਿਰਗੁਣ ਦਾ ਸਿਮਰਨ ਕਰਨਾ ਆ ਜਾਏ ਅਤੇ ਸਰਗੁਣ ਦੀ ਸੇਵਾ ਕਰਨੀ ਆ ਜਾਏ, ਜਦੋਂ ਇਹ ਦੋਵੇਂ ਚੀਜ਼ਾਂ ਸਿੱਖ ਲਾਂਗੇ ਫਿਰ ਸਾਡੇ ਵੀ ਇਹ ਲੋਕ ਸੁਖੀ ਏ, ਪਰ ਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਰੀਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ, ਅਰਨਾਲੇ ਅਰਨਾਲ ਰੋ, ਤੂੰ ਮਨ ਮੇਰੇ ਦੂ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਦਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾ ਮਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਾਦ ਵਾਜੇ। ਆਨੰਦ ਸੁਣੋ ਵਡਭਾਗੀ, ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਚਰਨ ਲਾਗੇ, ਵਾਜੇ ਅਨਾਦ ਤੁਰੇ ਸਲੋਕ, ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦੇ ਦਾਈ ਦਾਇਆ, ਹੇਲਾ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ

ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮੁਨ ਕਾ ਸਦਕਾ ਸਰਬ

ਰਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ

ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਹਫ਼ਤਾਵਾਰੀ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਾਮ ਸਿਮਰਨ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇ

ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾ

तेते अवगण हमारे।

එහෙන සුසහජ සුබයිහි දර්ශන පරසියේ

ਸਿਰਸਾਹ ਪਾਤਸ਼ਾਹ ਨੇ ਚਲ ਚੋਰ ਸ਼ਤ ਔੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕਾਂ ਜਪਨ ਕਰਤਬਾ ਜੀ ਅੰਦਰ ਜੀ ਸੁਗੇ ਜਾਣ ਲਾ ਤੇਰੇ ਵਾਸ ਤੇਰਾ ਕਪਲਾ ਤੇਰੇ ਘਰ ਆਨੰਦ ਵਧਾਈ ਤੁਧ ਧਰ ਮਨ ਮੈਂ ਤਾਂ ਤੇਰੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧਿਆ

ਤੇਰੇ ਕਰ ਆਨੰਦ ਵਧਾਈ ਤੁਤਕਾਰ ਮਾਣ ਮਤਾ ਤੇ ਜਪਣ ਆਪ ਜਰਾ ਸਰਵ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾ ਵਿਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ।

ਤੁਚੀ ਮਤ ਦਾ ਰਾਖਾ ਪਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ

ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਵਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ। ਸਤਨਾਮ ਵਾਹਿਗੁਰੂ ਨਾਮ ਜਪੇ ਜੀ, ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਸਤਨਾਮ।

එහෙන සුසහජ සුබයිහි දර්ශන පරසිය ගුරුකේ

ਸਤਨਾਮ ਵਾਹਿਗੁਰੂ ਸਾਹਿਬ ਜੀ।

जुगो जुग अटल दीन दुनी दे मालक सर्वरे कायनात दे सांझ रहवर गुरुआं के गुरु पीरां दे पीर धन धन श्री गुरु ग्रंथ साहिब सचे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ, ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬੁਲਾਰਾ ਔਰ ਸਰੋਤਾ ਦੋਵਾਂ ਦੀ ਵਡਿਆਈ ਸਤਿਗੁਰੂ ਪਾਤਸ਼ਾਹ ਕਰਦਿਆਂ ਹੋਇਆਂ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਦੇ ਨੇ। ਮਾਲਕ ਜੀ ਨੇ ਨਾਲ ਨਾਲ ਨਾ ਕੁਝ ਕੁ ਜੋ ਸੰਸਾਰਕ ਅਲੰਕਾਰ ਨੇ ਉਹਨਾਂ ਦੀ ਵਰਤੋਂ ਕਰਦਿਆਂ ਜਦੋਂ ਬੁਲਾਰੇ ਦਾ ਜ਼ਿਕਰ ਕੀਤਾ, ਕੀਰਤਨ ਕਰਨ ਵਾਲੇ ਦਾ, ਬਾਣੀ ਪੜ੍ਹਨ ਵਾਲੇ ਦਾ, ਅਤੇ ਮਾਲਕ ਪਾਤਸ਼ਾਹ ਆਖਦੇ ਵੀ ਇੰਝ ਆ ਜਿਵੇਂ ਕੋਈ ਵਰਤਾਵਾ ਬਹੁਤ ਸਾਰਾ ਪ੍ਰਸ਼ਾਦ ਵਰਤਾ ਰਿਹਾ ਹੋਵੇ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੇ ਬੁਲਾਰੇ ਦਾ ਰਸ ਕੀਤਾ, ਕੀਰਤਨੀਏ ਗੁਰੂ ਕੇ ਬਾਣੀ ਪੜ੍ਹਨ ਵਾਲੇ ਉਹਨਾਂ ਦੀ ਵਡਿਆਈ ਕੀਤੀ। ਹੁਣ ਨਾਲ ਨਾਲ ਧੰਨ ਗੁਰੂ ਕਲਗੀਧਰ ਸਾਹਿਬ ਜੀ ਬਾਣੀ ਦਾ ਸਤਿਕਾਰ ਕਰਨਾ, ਬਾਣੀ ਨਾਲ ਪ੍ਰੇਮ ਕਰਨਾ, ਉਹ ਸਭ ਕੁਝ ਸਮਝਾਉਂਦੇ ਨੇ। ਹੋਰ ਕਿਹੜੀ ਕਿਹੜੀ ਸਿੱਖਿਆ ਹੈ ਜੋ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਜੁੜੀਆਂ ਸੰਗਤਾਂ ਨੂੰ ਬਖਸ਼ਦੇ ਨੇ, ਔਰ ਕਿਹੜੇ ਕਿਹੜੇ ਕੌਤਕ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਵੱਲੋਂ ਵਰਤਾਏ ਜਾਂਦੇ ਨੇ, ਆਓ ਆਪਾਂ ਇਤਿਹਾਸ ਦੇ ਉਹਨਾਂ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ। ਪਹਿਲਾਂ ਤਾਂ ਉਹ ਜ਼ਿਕਰ ਕਰ ਰਹੇ ਜਿਹੜੇ ਗੁਰੂ ਕੇ ਕੀਰਤਨੀਏ ਗੁਰਬਾਣੀ ਕੀਰਤਨ ਕਰਨ ਵਾਲੇ ਹਨ, ਬਾਣੀ ਨੂੰ ਗਾਉਣ ਵਾਲੇ ਨੇ, ਉਹਨਾਂ ਦਾ ਜ਼ਿਕਰ ਕਰਦੇ ਆਖਦੇ ਵੀ ਜਦੋਂ ਉਹ ਸਾਰੇ ਵਿਕਾਰ ਛੱਡ ਕੇ ਗਾਇਨ ਕਰੇ ਅਤੇ ਉਹ ਸਾਰੇ ਬੰਧਨ ਉਹਦੇ ਟੁੱਟ ਜਾਂਦੇ ਨੇ ਗੁਰੂ ਕਿਰਪਾ ਦੇ ਸਦਕਾ, ਅਤੇ ਜਿਹੜਾ ਸੁਣਨ ਵਾਲਾ ਫਿਰ ਉਹਨੂੰ ਪ੍ਰੇਮ ਦੇ ਨਾਲ ਜਿਵੇਂ ਗਾਉਣ ਵਾਲਾ ਵਿਕਾਰਾਂ ਤੋਂ ਰਹਿਤ ਹੋ ਕੇ ਗਾ ਰਿਹਾ ਹੈ, ਉਵੇਂ ਸੁਣਨ ਵਾਲਾ ਵੀ ਵਿਕਾਰਾਂ ਤੋਂ ਰਹਿਤ ਹੋ ਕੇ ਸੁਣੇ। ਜਦੋਂ ਉਹ ਵਿਕਾਰਾਂ ਤੋਂ ਰਹਿਤ ਹੋ ਕੇ ਸੁਣੇਗਾ ਤਾਂ ਸਤਿਗੁਰੂ ਕਹਿੰਦੇ ਫਿਰ ਉਹਨੂੰ ਦੁਬਾਰਾ ਭਵਜਲ ਵਿੱਚ ਫੇਰਾ ਨਹੀਂ ਪਾਉਣਾ ਪੈਂਦਾ, ਉਹ ਮੁਕਤ ਹੋ ਜਾਂਦਾ। ਫਿਰ ਤੀਜਾ ਜ਼ਿਕਰ ਕੀਤਾ ਸ਼ਬਦ ਦਾ ਨਿਰਣੇ ਕਰਨ ਵਾਲਾ। ਵੇਖੋ ਜੀ, ਇੱਥੇ ਨਿਰਣੇ ਦਾ ਭਾਵ ਫੈਸਲਾ ਨਹੀਂ ਹੈ, ਨਿਰਣੇ ਦਾ ਭਾਵ ਹੈ ਵਿਚਾਰ। ਗੁਰਬਾਣੀ ਦਾ ਆਪਾਂ ਫੈਸਲਾ ਨਹੀਂ ਕਰ ਸਕਦੇ, ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਸਤਿਗੁਰੂ ਜਿਵੇਂ ਕਿਸੇ ਨੂੰ ਸੋਝੀ ਬਖਸ਼ਦੇ ਨੇ ਉਹਦੇ ਅਨੁਸਾਰ ਉਹ ਸ਼ਬਦ ਨੂੰ ਵਿਚਾਰਦਾ ਹੈ। ਜਿਹੜਾ ਜ਼ਿਕਰ ਕਵੀ ਜੀ ਕਰ ਰਹੇ ਵੀ ਸਤਿਗੁਰੂ ਕਹਿ ਰਹੇ ਜਿਹੜਾ ਸ਼ਬਦ ਦੇ ਅਰਥ ਕਰੇ, ਹੈ ਨਾ, ਵਿਚਾਰ ਕਰੇ ਔਰ ਗੁਰੂ ਦੇ ਆਖੇ ਹੋਏ ਬੋਲਾਂ ਨੂੰ ਉਸੇ ਤਰ੍ਹਾਂ ਨਾ ਜਿਵੇਂ ਗੁਰੂ ਸਾਹਿਬ ਆਖ ਰਹੇ ਉਸੇ ਤਰ੍ਹਾਂ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ ਦੇ ਰੂਪ ਵਿੱਚ ਵੀ ਜੋ ਗੁਰੂ ਬਾਣੀ ਕਹਿ ਰਹੀ ਹੈ ਉਹਨੂੰ ਹੂਬ ਹੂ ਉਸੇ ਤਰ੍ਹਾਂ ਵਿਚਾਰਨਾ, ਸੱਚ ਦਾ ਹੋਕਾ ਦੇਣਾ। ਅਤੇ ਜਿਹੜਾ ਸੱਚ ਦਾ ਹੋਕਾ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਸੱਚ ਦਾ ਹੋਕਾ

ਤੇ ਕਹਿੰਦੇ ਉਹਦੀ ਜਿਹੜੀ ਵਿਚਾਰ ਹੈ ਨਾ ਉਹ ਸੱਚ ਦਾ ਹੋਕਾ ਜਿਹੜਾ ਉਹ ਇੰਜ ਹੈ ਵੀ ਜਿਵੇਂ ਉਹ ਪਕਵਾਨ ਵਰਤਾ ਰਿਹਾ, ਬਹੁਤ ਰਸ਼ ਵਾਲੇ ਪਕਵਾਨ ਜਿਹੜੇ ਉਹਨਾਂ ਦਾ ਵਰਤਾਵਾ ਬਣਿਆ ਹੋਇਆ ਉਹ ਵਰਤਾ ਰਿਹਾ ਹੈ। ਔਰ ਉਹਦੇ ਵਿੱਚ ਨਾ ਫਿਰ ਦੋਵੇਂ ਮਿਠਾਸ ਵਾਲੇ, ਮਤਲਬ ਹਰ ਪ੍ਰਕਾਰ ਦੇ ਜਿਵੇਂ ਮਿਠਾਸ ਵਾਲੇ ਖਟਾਸ ਵਾਲੇ ਸਾਰੇ ਪਦਾਰਥ ਜਿਵੇਂ ਪਕਵਾਨ ਤਿਆਰ ਕੀਤੇ ਜਾਂਦੇ ਰਸ ਵਾਲੇ, ਉਸੇ ਤਰ੍ਹਾਂ ਉਹ ਉਹਨਾਂ ਪਕਵਾਨਾਂ ਦਾ ਵਰਤ

ਫਿਰ ਵਕਤਾ ਅਤੇ ਸਰੋਤਾ ਦੋਵੇਂ ਗਤੀ ਹਾਸਲ ਕਰ ਜਾਂਦੇ ਨੇ, ਗਤੀ ਹਾਸਲ ਕਰ ਜਾਂਦੇ ਜੇ ਵਕਤਾ ਅਤੇ ਸਰੋਤਾ ਦੋਵੇਂ ਵਿਕਾਰਾਂ ਤੋਂ ਰਹਿਤ ਹੋ ਕੇ ਗਾਵਣ ਔਰ ਸੁਣਨ। ਵਕਤਾ ਬੋਲਣ ਵਾਲਾ, ਸਰੋਤਾ ਸੁਣਨ ਵਾਲਾ। ਵਕਤੇ ਅਤੇ ਸਰੋਤੇ ਨੂੰ ਗਤੀ ਮਿਲ ਜਾਂਦੀ ਹੈ। ਸਤਿਗੁਰੂ ਦੀ ਬਾਣੀ ਦਾ ਬਚਨ ਚੇਤਾ ਕਰੋ, ਸੁਣ ਤੇ ਪੁਨੀਤ, ਇਹਨੇ ਸਰੋਤੇ, ਕਹਿ ਤੇ ਪਵਿੱਤ। ਸੁਣਨ ਵਾਲਾ ਪੁਨੀਤ ਅਤੇ ਕਹਿਣ ਵਾਲਾ ਪਵਿੱਤ, ਦੋਵਾਂ ਨੂੰ ਗਤੀ ਮਿਲ ਗਈ ਨਾ। ਵਕਤਾ ਅਤੇ ਸਰੋਤਾ ਦੋਵੇਂ ਗਤ ਪਾਉਂਦੇ ਨੇ ਜਦੋਂ ਵਿਕਾਰਾਂ ਤੋਂ ਰਹਿਤ ਹੋ ਕੇ ਗਾਇਆ ਅਤੇ ਸੁਣਿਆ ਜਾਵੇ। ਫਿਰ ਇਹ ਨਹੀਂ ਵੀ ਗਾਉਣ ਵਾਲਾ ਆਪਣੇ ਮਨ 'ਚ ਵਿਕਾਰ ਲਈ ਬੈਠਾ ਹੋਵੇ ਅਤੇ ਸੁਣਨ ਵਾਲਾ ਆਪਣੇ ਮਨ 'ਚ ਵਿਕਾਰ ਲਈ ਬੈਠਾ ਹੋਵੇ, ਨਹੀਂ। ਦੋਵੇਂ ਵਿਕਾਰਾਂ ਤੋਂ ਰਹਿਤ ਹੋ ਕੇ, ਗਾਉਣ ਵਾਲਾ ਜਦੋਂ ਵਿਕਾਰਾਂ ਤੋਂ, ਗਾਉਣ ਵਾਲਾ ਭਾਵ ਗੁਰਬਾਣੀ ਕੀਰਤਨ ਕਰਨ ਵਾਲਾ, ਵਿਚਾਰਨ ਵਾਲਾ। ਹੁਣ ਇੱਥੇ ਗਾਉਣ ਵਾਲਾ ਕੋਈ ਗੰਧਨ ਵੈਣ ਗਾਉਣ ਵਾਲਾ ਨਹੀਂ, ਗਾਉਣ ਵਾਲਾ ਭਾਵ ਗੁਰਬਾਣੀ ਕੀਰਤਨ ਕਰਨ ਵਾਲਾ, ਗਾਉਣ ਵਾਲਾ ਭਾਵ ਵਕਤਾ ਬੋਲਣ ਵਾਲਾ, ਗੁਰਬਾਣੀ ਦੀ ਵਿਚਾਰ ਕਰਨ ਵਾਲਾ, ਗਾਉਣ ਵਾਲਾ ਗੁਰਬਾਣੀ ਨੂੰ ਪੜ੍ਹਨ ਵਾਲਾ, ਉਹ ਭਾਵ ਦੇ ਵਿੱਚ। ਅਤੇ ਸਰੋਤਾ ਸੁਣਨ ਵਾਲਾ, ਜਿਹੜਾ ਹੁਣ ਉਹ ਪੜ੍ਹੀ ਹੋਈ ਬਾਣੀ ਨੂੰ ਸੁਣ ਰਿਹਾ, ਗਾਈ ਹੋਈ ਕੀਰਤਨ ਰੂਪ ਵਿੱਚ ਬਾਣੀ ਨੂੰ ਸੁਣ ਰਿਹਾ, ਵਿਚਾਰੀ ਹੋਈ ਬਾਣੀ ਨੂੰ ਸੁਣ ਰਿਹਾ। ਵਕਤਾ ਅਤੇ ਸਰੋਤਾ ਦੋਵੇਂ, ਕਹਿੰਦੇ ਦੋਵੇਂ ਗਤੀ ਪਾ ਲੈਂਦੇ ਨੇ। ਔਰ ਅੰਤ ਬਿਖੈ, ਅਖੀਰ ਵੇਲੇ ਫਿਰ ਕੀ ਹੁੰਦਾ, ਗੁਰੂ ਰੂਪ ਦੇ ਵਿੱਚ ਉਹ ਸਮਾ ਜਾਂਦੇ ਨੇ, ਗੁਰੂ ਰੂਪ ਹੋ ਜਾਂਦੇ। ਜਦੋਂ ਬਾਣੀ ਨੂੰ ਆਪਾਂ ਸ਼ਰਧਾ ਅਤੇ ਪ੍ਰੇਮ ਨਾਲ ਸੁਣਦੇ ਹਾਂ, ਜਾਂ ਬਾਣੀ ਨੂੰ ਸ਼ਰਧਾ ਅਤੇ ਪ੍ਰੇਮ ਦੇ ਨਾਲ ਆਪਾਂ ਗਾਉਂਦੇ ਹਾਂ, ਫਿਰ ਗੁਰਬਾਣੀ ਦਾ ਰੂਪ ਬਣ ਜਾਈਦਾ ਹੈ, ਫਿਰ ਗੁਰਬਾਣੀ ਬਣ ਜਾਈਦਾ। ਅਤੇ ਜਿਹੜਾ ਗੁਰਬਾਣੀ ਬਣ ਜਾਂਦਾ ਉਹ ਗੁਰੂ ਰੂਪ ਵਿੱਚ ਸਮਾ ਜਾਂਦਾ। ਗੁਰਬਾਣੀ ਬਣ ਜਾਣਾ ਮਤਲਬ ਗੁਰਬਾਣੀ ਅਨੁਸਾਰ ਜੀਵਨ ਜਿਉਣ ਲੱਗ ਜਾਣਾ। ਜਦੋਂ ਗੁਰਬਾਣੀ ਅਨੁਸਾਰ ਜਿਉਣਾ ਆ ਗਿਆ, ਫਿਰ ਤਾਂ ਗੁਰੂ ਸਰੂਪ ਧਾਰਨ ਕਰ ਲਿਆ ਨਾ ਜੀ, ਫਿਰ ਤਾਂ ਗੁਰੂ ਰੂਪ ਬਣ ਗਏ। ਜਿਵੇਂ ਗੁਰੂ ਦੱਸ ਰਿਹਾ ਉਸੇ ਤਰ੍ਹਾਂ ਗੁਰੂ ਦੇ ਦੱਸੇ ਰਾਹ 'ਤੇ ਤੁਰ ਪਏ, ਇਹ ਹੈ ਗੁਰਬਾਣੀ ਬਣ ਜਾਣਾ। ਜਦੋਂ ਗੁਰਬਾਣੀ ਬਣ ਗਏ ਫਿਰ ਗੁਰੂ ਰੂਪ ਸਮਾਵੇ, ਮਾਲਕ ਕਹਿੰਦੇ ਭਾਈ ਫਿਰ ਉਹ ਗੁਰੂ ਦੇ ਵਿੱਚ

ਇਸ ਤਰ੍ਹਾਂ ਕਹਿੰਦੇ ਭਾਈ ਗੁਰਬਾਣੀ ਜਿਹੜੀ ਹੈ ਨਾ, ਗੁਰਬਾਣੀ ਦੇ ਸ਼ਬਦ ਦਾ ਜਿਹੜਾ ਅਧਿਕਾਰ ਹੈ ਉਹ ਜਾਣੋ, ਅਤੇ ਦ੍ਰਿਸ਼ਟੀ ਕਿੱਥੇ ਰੱਖੋ? ਫਲ ਦੇ ਉੱਤੇ। ਗਾਉਣ ਵਾਲਾ ਗਾ ਰਿਹਾ ਉਹ ਆਪਣੀ ਭਾਵਨਾ ਨਾਲ ਗਾ ਰਿਹਾ, ਅਤੇ ਆਪਾਂ ਵਕਤੇ ਨੂੰ ਥੋੜ੍ਹੀ ਵੇਖਣਾ ਜਾਂ ਗਾਉਣ ਵਾਲੇ ਨੂੰ ਥੋੜ੍ਹੀ ਵੇਖਣਾ, ਆਪਾਂ ਤਾਂ ਗੁਰਬਾਣੀ ਸੁਣਨ ਜਾਂ ਚਾਹੇ ਉਹ ਕੀਰਤਨ ਰੂਪ ਵਿੱਚ ਹੋਵੇ ਅਤੇ ਭਾਵੇਂ ਵਿਚਾਰ ਰੂਪ ਦੇ ਵਿੱਚ ਜਾਂ ਬਾਣੀ ਪਾਠ ਰੂਪ ਵਿੱਚ ਹੋਵੇ, ਆਪਾਂ ਵਕਤਾ ਥੋੜ੍ਹੀ ਵੇਖਣ ਆਏ ਹਾਂ, ਆਪਾਂ ਤਾਂ ਗੁਰਬਾਣੀ ਸੁਣਨ ਆਏ ਹਾਂ। ਵਕਤਾ ਵੇਖਣ ਨਹੀਂ ਆਏ ਵੀ ਉਹ ਵਕਤਾ ਆਏਗਾ ਤਾਂ ਮੈਂ ਤਾਂ ਗੁਰਬਾਣੀ ਸੁਣਾਂਗਾ, ਜੇ ਉਹ ਨਹੀਂ ਆਏਗਾ ਤਾਂ ਮੈਂ ਨਹੀਂ ਸੁਣਾਂਗਾ। ਨਹੀਂ, ਆਪਾਂ ਗੁਰਬਾਣੀ ਸੁਣਨ ਆਏ ਹਾਂ, ਵਕਤਾ ਨਹੀਂ, ਵਕਤਾ ਵੇਖਣ ਨਹੀਂ ਆਏ। ਉਹ ਕੀ ਹੁਣ ਜਿਹੜਾ ਵੀ ਵਕਤਾ ਆਇਆ, ਸੁਭਾਵਿਕ ਜਿਹੀ ਗੱਲ ਹੈ, ਜੇ ਗੁਰੂ ਕਾ ਕੀਰਤਨੀਏ ਆਏ ਨੇ ਤਾਂ ਉਹ ਕੀਰਤਨ ਹੀ ਕਰਨਗੇ ਨਾ ਜੀ। ਜੇ ਗੁਰਬਾਣੀ ਪਾਠ ਕਰਨ ਵਾਲਾ ਕੋਈ ਗੁਰੂ ਪਿਆਰਾ ਆਇਆ ਤਾਂ ਉਹ ਗੁਰਬਾਣੀ ਪਾਠ ਹੀ ਕਰੇਗਾ, ਅਤੇ ਜੇ ਕੋਈ ਵਿਚਾਰ ਕਰਨ ਵਾਲਾ ਗੁਰਮੁਖ ਆਇਆ ਤਾਂ ਉਹ ਵਿਚਾਰ ਕਰੇਗਾ। ਆਪਾਂ ਗੁਰਬਾਣੀ ਸੁਣਨ ਆਏ, ਵਕਤੇ ਨੂੰ ਵੇਖਣ ਨਹੀਂ ਆਏ ਵੀ ਮੈਂ ਤਾਂ ਫਲਾਣਾ ਵਕਤਾ ਵੇਖਣ ਚੱਲੇ ਹਾਂ। ਇਸ ਲਈ ਸਾਹਿਬ ਕਹਿ ਰਹੇ ਕਹਿੰਦੇ ਜਦੋਂ ਪ੍ਰੇਮ ਦੇ ਨਾਲ ਬਾਣੀ ਨੂੰ ਸੁਣਿਆ ਜਾਵੇ, ਵਿਕਾਰਾਂ ਤੋਂ ਰਹਿ ਧੋ ਕੇ ਬਾਣੀ ਨੂੰ ਸੁਣਿਆ ਜਾਵੇ ਅਤੇ ਆਪਣਾ ਅਧਿਕਾਰ ਬਾਣੀ ਉੱਪਰ ਸਮਝੇ ਅਤੇ ਫਲ ਉੱਤੇ ਨਿਗਾਹ ਰੱਖੇ, ਫਲ ਉੱਤੇ ਆਪਣੀ ਦ੍ਰਿਸ਼ਟੀ, ਗੁਰਬਾਣੀ ਉੱਤੇ ਆਪਣੀ ਸੁਰਤ ਲਗਾ ਰੱਖੇ।

ਇਸ ਤਰ੍ਹਾਂ ਕਹਿੰਦੇ ਫਿਰ ਸਾਰੀ ਸੰਗਤ ਨਿਸਤਰ ਹੈ, ਤਰ ਜਾਂਦੀ ਹੈ, ਕਿਹੜੀ ਜਿਹੜੀ ਗੁਰੂ ਦੀ ਸ਼ਰਨ ਵਿੱਚ ਆ ਜਾਂਦੀ। ਜਿਹੜਾ ਸਿੱਖ ਜਿਹੜਾ ਸੇਵਕ ਸੰਗਤ ਰੂਪ ਵਿੱਚ ਗੁਰੂ ਦਰ 'ਤੇ ਆ ਜਾਂਦਾ ਹੈ, ਜਦੋਂ ਉਹ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲੈਂਦਾ ਹੈ, ਫਿਰ ਉਹ ਇਸ ਸੰਸਾਰ ਸਮੁੰਦਰ ਨੂੰ ਆਸਾਨੀ ਦੇ

ਤੇ ਇਹੀ ਫਿਰ ਭੁਗਤੀ ਜਿਹੜੀ ਅੱਗੇ ਮੁਕਤੀ ਦਾ ਮਾਰਗ ਬਣ ਜਾਂਦੀ ਹੈ। ਜਦੋਂ ਗੁਰਬਾਣੀ ਨੂੰ ਅਸੀਂ ਵਿਚਾਰਾਂਗੇ, ਸੁਣਾਂਗੇ, ਮੰਨਾਂਗੇ, ਆਧਾਰ ਆਸਰਾ ਬਣ ਗਿਆ, ਫਿਰ ਮੁਕਤ, ਇਹੀ ਮੁਕਤੀ ਦਾ ਰਾਹ, ਮੁਕਤ ਮਾਰਗ। ਇਸ ਤਰ੍ਹਾਂ ਸਤਿਗੁਰੂ ਜੀ ਦੱਸਦੇ ਭਾਈ ਇਹੀ ਮੁਕਤੀ ਦਾ ਮਾਰਗ ਹੈ, ਜੇ ਗੁਰਬਾਣੀ ਅਨੁਸਾਰ ਜਿਉਣ ਲੱਗ ਜਾਈਏ।

ਇਸ ਤਰ੍ਹਾਂ ਦਇਆ ਦੇ ਸਾਗਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਣੇ ਮੁੱਖ ਤੋਂ ਬਚਨ ਕੀਤੇ, ਬਚਨ ਕਰਕੇ ਅਤੇ ਫਿਰ ਗੁਰੂ ਸਾਹਿਬ ਚੁੱਪ ਧਾਰਨ ਕਰ ਜਾਂਦੇ ਨੇ ਔਰ ਸਾਰੇ ਗੁਰੂ ਕੇ ਸਿੱਖਾਂ ਨੇ ਮਾਲਕ ਦੇ ਆਖੇ ਹੋਏ ਬਚਨ ਆਪਣੇ ਕੰਨਾਂ ਦੇ ਨਾਲ ਸੁਣੇ। ਗੁਰੂ ਸਾਹਿਬ ਨੇ ਬਚਨ ਆਖੇ, ਸੰਗਤਾਂ ਨੇ ਸੁਣੇ, ਸਤਿਗੁਰੂ ਆਖ ਕੇ ਜਦੋਂ ਮੌਨ ਧਾਰਨ ਕਰ ਜਾਂਦੇ ਨੇ, ਮਾਲਕ ਨੇ ਆਪਣੀ ਵਿਚਾਰ ਰੱਖ ਦਿੱਤੀ, ਵਿਚਾਰ ਰੱਖ ਕੇ ਜਦੋਂ ਸਤਿਗੁਰੂ ਜੀ ਉੱਥੇ ਚੁੱਪ ਧਾਰ ਕੇ ਬੈਠ

ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਮੁੱਖ ਵੇਖ ਕੇ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰਾਂ ਕਰਦੀਆਂ ਨੇ। ਇੱਥੇ ਕਵੀ ਜੀ ਨੇ ਅਲੰਕਾਰ ਇੰਦਰ ਦੇਵਤੇ ਦੇ ਰੂਪ 'ਚ ਵਰਤਿਆ ਵੀ ਜਿਵੇਂ ਇੰਦਰ ਦੇਵਤੇ ਨੂੰ ਸਾਰੀ ਸਭਾ ਦੇ ਵਿੱਚ ਜਿੰਨੇ ਦੇਵਤੇ ਇਕੱਠੇ ਹੋਏ ਉਹਦੇ ਅੱਗੇ ਨਮਸਕਾਰਾਂ ਕਰਦੇ ਕਿਉਂਕਿ ਉਹ ਰਾਜਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਸਭਨਾਂ ਦੇ ਮਾਲਕ ਨੇ ਅਤੇ ਜਿੰਨੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਉਹਨਾਂ ਸਾਰਿਆਂ ਦੀ ਦ੍ਰਿਸ਼ਟੀ ਧੰਨ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਕਮਲਾਂ 'ਤੇ ਹੈ ਅਤੇ ਉਹ ਮਾਲਕ ਪਾਤਸ਼ਾਹ ਦੇ ਚਰਨਾਂ ਕਮਲਾਂ ਉੱਪਰ ਨਮਸਕਾਰਾਂ

ਇੱਕ ਦਿਨ ਧੰਨ ਗੁਰੂ ਕਲਗੀਧਰ ਸਾਹਿਬ ਜੀ ਸਹਿਜ ਸੁਭਾਅ ਬੈਠੇ ਹੋਏ ਨੇ, ਸਹਿਜ ਸੁਭਾਅ ਮਲਕ ਪਾਤਸ਼ਾਹ ਜੀ ਬੈਠੇ ਹੋਏ ਨੇ ਅਤੇ ਇਸ ਤਰ੍ਹਾਂ ਬੈਠੇ ਨੇ ਸਹਿਜ ਸੁਭਾਅ, ਜਿਵੇਂ ਕੋਈ ਬਹੁਤ ਨਾ ਇੱਥੇ ਕਵੀ ਜੀ ਨੇ ਫਿਰ ਸੁਰਪਤ ਦਾ ਜ਼ਿਕਰ ਕੀਤਾ, ਸੁਰਪਤ ਸ਼ਬਦ ਵਰਤਿਆ। ਸੁਰਪਤ ਕਿਹਾ ਜਾਂਦਾ ਸੁਰਾਂ ਦੇ ਪਤੀ, ਸੁਰਾਂ ਦੇ ਵੱਡੇ ਨੂੰ, ਹੈ ਨਾ, ਦੇਵਤਿਆਂ ਦੇ ਵੱਡੇ ਨੂੰ, ਦੇਵਤਿਆਂ ਦਾ ਵੱਡਾ ਇੰਦਰ ਦੇਵਤਾ ਮੰਨਿਆ ਜਾਂਦਾ। ਕਹਿੰਦੇ ਜਿਵੇਂ ਇੰਦਰ ਦੇਵਤਾ ਆਪਣੇ ਅਸਥਾਨ ਉੱਤੇ ਜਿਵੇਂ ਬੈਠਾ ਹੁੰਦਾ ਹੈ ਨਾ, ਉਵੇਂ ਧੰਨ ਗੁਰੂ ਕਲਗੀਧਰ ਸਾਹਿਬ ਆਪਣੇ ਅਸਥਾਨ 'ਤੇ ਬੈਠੇ ਸ਼ੋਭਾ ਪਾ ਰਹੇ, ਬੜੀ ਵਡਿਆਈ ਧੰਨ ਗੁਰੂ ਕਲਗੀਧਰ ਸਾਹਿਬ ਜੀ ਪਾ ਰਹੇ।

ਗੁਰੂ ਕਾ ਸਿੱਖ ਉੱਥੇ ਗੁਰਬਾਣੀ ਦਾ ਪਾਠ ਕਰ ਰਿਹਾ ਹੈ। ਗੁਰਬਾਣੀ ਦਾ ਪਾਠ ਕਰਦਿਆਂ ਹੋਇਆ ਬਾਣੀ ਪੜ੍ਹ ਰਿਹਾ, ਦੱਖਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਾਤ, ਓਅੰਕਾਰ ਕੀ ਆ ਜਿਨ ਚੇਤਨ, ਉਹ ਪਾਵਨ ਬਾਣੀ ਦਾ ਜਾਪ ਕਰ ਰਿਹਾ। ਦੱਖਣੀ ਓਅੰਕਾਰ ਬਾਣੀ ਉਚਾਰਨ ਕਰਦਿਆਂ ਹੋਇਆ ਜਿਵੇਂ ਕਵੀ ਜੀ ਜ਼ਿਕਰ ਕਰ ਰਹੇ ਜੀ, ਹੁਣ ਪਹਿਲਾਂ ਆਪਾਂ ਉਹ ਵਿਚਾਰੀਏ ਜਿਵੇਂ ਕਵੀ ਜੀ ਜ਼ਿਕਰ ਕਰ ਰਹੇ ਹੈ ਨਾ, ਕਹਿੰਦੇ ਵੀ ਉਹ ਗੁਰਬਾਣੀ ਦਾ ਉਚਾਰਨ ਕਰ ਰਹੇ ਹੈ ਅਤੇ ਗੁਰਬਾਣੀ ਦਾ ਉਚਾਰਨ ਕਰਦਿਆਂ ਹੋਇਆ ਵਿਪ੍ਰੈ ਅਰਥ ਅਜਾਨ ਉਚਾਰ, ਵੀ ਜਿਵੇਂ ਉਹ ਉਚਾਰਨ ਕਰ ਰਹੇ ਆ ਉਹ ਅਰਥਾਂ ਦੇ ਬਿਲਕੁਲ ਉਲਟ ਨਾ, ਅਨਰਥ ਹੁੰਦੇ ਜਾ ਰਹੇ। ਜਿਵੇਂ ਉਹ ਉਚਾਰਨ ਕਰ ਰਿਹਾ ਉਹਦੀ ਉਚਾਰਨ ਪੱਖ ਜਿਹੜਾ ਉਹ ਇਸ ਤਰ੍ਹਾਂ ਵੀ ਜੋ ਗੁਰੂ ਸਾਹਿਬ ਬਾਣੀ 'ਚ ਕਹਿ ਰਹੇ ਨੇ ਉਹਦੇ ਤੋਂ ਬਿਲਕੁਲ ਉਲਟ, ਉਸੇ ਨਾ ਗੁਰਬਾਣੀ ਦੇ ਅਰਥ ਜਿਹੜੇ ਉਹ ਅਨਰਥ ਰੂਪ ਵਿੱਚ ਹੋ ਰਹੇ ਹਨ।

ਜਿਵੇਂ ਜੀ ਕਵੀ ਜੀ ਆਖਰੇ ਕਹਿੰਦੇ ਵੀ ਗੁਰੂ ਸਾਹਿਬ ਨੇ ਜਦੋਂ ਸੁਣਿਆ ਤੇ ਮਾਲਕ ਨੇ ਇੱਕ ਸਿੱਖ ਨੂੰ ਕਿਹਾ, ਕਹਿੰਦੇ ਭਾਈ ਜਾਓ ਇਹਨੂੰ ਜਾ ਕੇ ਨਾ, ਇੱਥੇ ਸ਼ਬਦ ਨਾ ਲਸਟਿਕਾ ਕਿਹਾ ਵੀ ਇਹਨੂੰ ਜਾ ਕੇ ਸੂਟੀ ਮਾਰੋ, ਵੀ ਲਸਟਿਕਾ ਮਾਰੋ, ਸਮਝਾਓ ਉਹਨੂੰ ਜਾ ਕੇ ਨਾ। ਇਹ ਗੁਰੂ ਸਾਹਿਬ ਜੀ ਆਪਣੇ ਮੁੱਖ ਤੋਂ ਬਚਨ ਕਹਿ ਰਹੇ, ਕਵੀ ਜੀ ਆਖ ਰਹੇ ਨੇ ਵੀ ਗੁਰੂ ਸਾਹਿਬ ਨੇ ਇੱਦਾਂ ਕਿਹਾ। ਪਰ ਕਦੇ ਬਹਿ ਕੇ ਜੇ ਆਪਾਂ ਇਸ ਗੱਲ ਨੂੰ ਵਿਚਾਰੀਏ ਵੀ ਜੇ ਗੁਰਬਾਣੀ ਪੜ੍ਹਨ ਵਾਲਾ ਗੁਰਬਾਣੀ ਪੜ੍ਹ ਰਿਹਾ, ਗੁਰਬਾਣੀ ਦਾ ਉਚਾਰਨ ਪੱਖ ਹੋ ਸਕਦਾ ਕਮਜ਼ੋਰ ਹੋਵੇ, ਉਹ ਬਾਣੀ ਪੜ੍ਹ ਰਿਹਾ, ਜੇ ਸਤਿਗੁਰੂ ਪਾਤਸ਼ਾਹ ਗੁਰਬਾਣੀ ਸੁਣ ਰਹੇ ਨੇ ਜਾਂ ਮਾਲਕ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰੂ ਕੇ ਸਿੱਖ ਦੀ ਬਾਣੀ ਪੜ੍ਹਨ ਦੀ, ਜੇ ਉਹਦਾ ਉਚਾਰਨ ਪੱਖ ਠੀਕ ਨਹੀਂ, ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਸਿੱਖ ਨੂੰ ਕਿਹਾ ਜ਼ਰੂਰ ਹੋਏਗਾ ਵੀ ਜਾ ਭਾਈ ਜਾ ਕੇ ਸਮਝਾ, ਉਹਨੂੰ ਬਾਣੀ ਉਚਾਰਨੀ ਦੱਸੋ, ਗੁਰਬਾਣੀ ਉਚਾਰਨ ਦਾ ਢੰਗ ਦੱਸੋ। ਜਿਵੇਂ ਅੱਜ ਦੇ ਸਮੇਂ ਵਿੱਚ ਹੁਣ ਕਿਸੇ ਨੂੰ ਗੁਰਬਾਣੀ ਉਚਾਰਨੀ ਨਹੀਂ ਆਉਂਦੀ, ਉਹ ਗੁਰਬਾਣੀ ਉਚਾਰਨ ਸਿੱਖਦਾ ਹੈ ਵੀ ਗੁਰਬਾਣੀ ਨੂੰ ਉਚਾਰਨ ਕਿਵੇਂ ਕਰੀਏ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਤਾਂ ਉੱਥੇ ਸਿਖਾਇਆ ਹੀ ਹੋਏਗਾ ਨਾ ਜੀ। ਇੱਕ ਪੱਖ ਕਵੀ ਜੀ ਜ਼ਿਕਰ ਕਰਦੇ ਵੀ ਉੱਥੇ ਗੁਰੂ ਸਾਹਿਬ ਨੇ ਕਿਹਾ ਭਾਈ ਜਾਓ ਜਾ ਕੇ ਉਹਨੂੰ ਲਸਟਿਕਾ ਮਾਰੋ, ਅਤੇ ਉਹਨੂੰ ਨਾ ਜਾ ਕੇ ਇਸ ਕੋਹ ਤੋਂ ਲਸਟਿਕਾ ਜਾਏ, ਜਾ ਕੇ ਜਦੋਂ ਇਹਦੇ ਸੋਟੀ ਤੁਸੀਂ ਮਾਰੋਗੇ

ਨਾਲੇ ਜਾ ਕੇ ਉਹਨੂੰ ਤਾੜਨਾ ਕਰੋ ਅਤੇ ਨਾਲੇ ਸਾਡੇ ਤੋਂ ਦੂਰ ਜਾ ਕੇ ਬੈਠਾ ਦਿਓ ਉਹਨੂੰ, ਵੀ ਹੁਣ ਇੱਥੇ ਗੁਰੂ ਸਾਹਿਬ ਦੇ ਕੋਲੇ ਨਹੀਂ ਬਹਿਣਾ, ਵੀ ਸਾਡੇ ਤੋਂ ਦੂਰ ਬਿਠਾਓ, ਨਾਲੇ ਉਹਨੂੰ ਤਾੜਨਾ ਕਰੋ, ਨਾਲੇ ਉਹਨੂੰ ਸਮਝਾਓ। ਇਹ ਸਾਰੇ ਬਚਨ ਕਵੀ ਦੀ ਆਖਰੇ ਵੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਸਿੱਖ ਨੂੰ ਆਖੇ ਖਾਨ।

ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਹਾ ਸਿੱਖ ਗਿਆ, ਸਿੱਖ ਨੇ ਜਾ ਕੇ ਉਸੇ ਤਰ੍ਹਾਂ ਜਿਵੇਂ ਮਾਲਕ ਦੇ ਬੋਲ ਸੀ ਉਹਨਾਂ ਨੇ ਉਵੇਂ ਬੋਲਾਂ ਨੂੰ ਨਿਭਾਇਆ, ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ। ਜਦੋਂ ਸਤਿਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਨਾ, ਜਾ ਕੇ ਉਹਨੂੰ ਵਰਜਿਆ ਉਸ ਥਾਂ 'ਤੇ, ਅਤੇ ਨਾਲੇ ਉਹਨੂੰ ਕਿਹਾ ਭਾਈ ਉੱਠ ਕੇ ਦੂਰ ਹੋ ਕੇ ਬੈਠ ਜਾਓ। ਉਸੇ ਤਰ੍ਹਾਂ ਜੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ, ਮਾਲਕ ਦੇ ਕਹੇ ਅਨੁਸਾਰ ਸਿੱਖ ਨੇ ਜਾ ਕੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ

ਜਦੋਂ ਸੰਗਤ ਨੇ ਇਸ ਤਰ੍ਹਾਂ ਵੇਖਿਆ, ਕਹਿੰਦੇ ਵੀ ਬੜੇ ਹੈਰਾਨ ਹੋਏ ਵੇਖਣ ਵਾਲੀ ਸੰਗਤ ਜਿਹੜੀ ਹੈ। ਔਰ ਮਨ ਦੇ ਵਿੱਚ ਉਹਨਾਂ ਇਹ ਵਿਚਾਰਿਆ ਵੀ ਗੁਰੂ ਸਾਹਿਬ ਦੀ ਕੋਈ ਵੀ ਮਹਿਮਾ ਲੱਖ ਨਹੀਂ ਸਕਦੇ ਆਪਾਂ, ਵੀ ਸਤਿਗੁਰੂ ਕੀ ਕਰ ਰਹੇ ਨੇ, ਕਿਉਂ ਕਰ ਰਹੇ ਨੇ, ਲੱਖ ਨਹੀਂ ਸਕਦੇ, ਜਾਣ ਨਹੀਂ ਸਕਦੇ ਗੁਰੂ ਸਾਹਿਬ ਦੀ ਵਡਿਆਈ ਨੂੰ, ਮਾਲਕ ਪਾਤਸ਼ਾਹ ਦੇ ਮਕਸਦ ਨੂੰ ਨਾ ਸਮਝਿਆ ਨਹੀਂ ਜਾ, ਗੁਰੂ ਸਾਹਿਬ ਜੀ ਕਿਹੜਾ ਕਰਮ ਕਿਸ ਕਾਰਨ ਕਰਕੇ ਕਰਵਾ ਰਹੇ ਨੇ ਜਾਣਿਆ ਨਹੀਂ ਜਾ ਸਕਦਾ। ਬਸ ਇਸ ਤਰ੍ਹਾਂ ਸਿੱਖਾਂ ਨੇ ਆਪਣੇ ਮਨ ਵਿੱਚ ਵਿਚਾਰਿਆ।

ਜਦੋਂ ਉਹਨਾਂ ਇਹ ਵਿਚਾਰਿਆ ਵੀ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਮਹਿਮਾ ਨੂੰ ਜਾਣਿਆ ਨਹੀਂ ਜਾ ਸਕਦਾ, ਫਿਰ ਉਹਨਾਂ ਸਤਿਗੁਰੂ ਅੱਗੇ ਬੇਨਤੀ ਕੀਤੀ ਅਤੇ ਬੇਨਤੀ ਕਰਦਿਆਂ ਹੋਇਆਂ ਆਖਿਆ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹ ਆਪ ਜੀ ਗੁਣਾਂ ਦੀ ਖਾਨ, ਉਹ ਗੁਣਾਂ ਦਾ ਬਹੁਤ ਵੱਡਾ ਆਪ ਜੀ ਖਜ਼

ਔਰ ਬੇਨਤੀ ਕਰਦੇ ਹਾਂ ਨਾ ਫਿਰ ਸਤਿਗੁਰੂ ਨੂੰ ਵੀ, ਗੁਰੂ ਪਾਤਸ਼ਾਹ ਜੀ ਉਹ ਅਸੀਂ ਆਪ ਜੀ ਦੀ ਮਹਿਮਾ ਨੂੰ ਵਡਿਆਈ ਨੂੰ ਜਾਣ ਨਹੀਂ ਸਕਦੇ, ਪਰ ਆਪ ਜੀ ਨੇ ਆਖਿਆ ਇਸ ਸਿੱਖ ਨੂੰ ਮਾਰਨ ਵਾਸਤੇ, ਅਤੇ ਇਹਦੇ ਪਿੱਛੇ ਕਾਰਨ ਕੀ ਹੈ ਵੀ ਅਸੀਂ ਜਾਣਿਆ ਨਹੀਂ, ਕਿਉਂਕਿ ਸਿੱਖ ਨੇ ਤਾਂ ਬੜੇ ਪ੍ਰੇਮ ਦੇ ਨਾਲ ਬਾਣੀ ਪੜ੍ਹਨ ਵਿੱਚ ਮਨ ਲਾਇਆ ਹੋਇਆ ਸੀ, ਮਤਲਬ ਗੁਰੂ ਕਾ ਸਿੱਖ ਤਾਂ ਬਾਣੀ ਹੀ ਪੜ੍ਹ ਰਿਹਾ, ਅਤੇ ਆਪ ਜੀ ਨੇ ਇਸ ਤਰ੍ਹਾਂ ਕਰਮ ਕਰਨ ਵਾਸਤੇ ਕਿਉਂ ਆਖਿਆ,

ਸਤਿਗੁਰੂ ਜੀ ਨੇ ਫਿਰ ਉੱਥੇ ਨਾ ਉਹ ਪੁੱਛ ਰਹੇ ਹੁਣ ਅਤੇ ਕਹਿਓ ਅਹੈ ਜਗ ਗੁਰ ਗੁਣ ਖਾਨੀ ਨਾ, ਗੁਰੂ ਪਾਤਸ਼ਾਹ ਨੇ ਮਾਲਕ ਜੀ ਉਹ ਇਸੇ ਤਰ੍ਹਾਂ ਆਖਿਆ ਹੋਇਆ ਵੀ ਜੇ ਕੋਈ ਇੱਕ ਤੁੱਕ ਵੀ ਗੁਰੂ ਕੀ ਬਾਣੀ ਦੀ ਪ੍ਰੇਮ ਦੇ

ਵੀ ਜੇ ਕੋਈ ਸਿੱਖ ਗੁਰੂ ਬਾਣੀ ਦੀ ਇੱਕ ਪੰਗਤੀ ਵੀ ਪੜ੍ਹਦਾ ਤਾਂ ਉਹਦਾ ਜਗਤ ਤੋਂ ਉਧਾਰ ਹੋ ਜਾਏਗਾ। ਫਿਰ ਮਾਲਕ ਪਾਤਸ਼ਾਹ ਜੀ ਉਹ ਇਹ ਤਾਂ ਗੁਰੂ ਕਾ ਸਿੱਖ ਦੱਖਣੀ ਓਅੰਕਾਰ ਦੀ ਬਾਣੀ ਪੜ੍ਹ ਰਿਹਾ, ਇਹ ਤਾਂ ਓਅੰਕਾਰ ਬਾਣੀ ਪੜ੍ਹ ਰਿਹਾ ਹੈ, ਅਤੇ ਜੇ ਇੱਕ ਪੰਗਤੀ ਪੜ੍ਹਨ ਦੇ ਨਾਲ ਉਧਾਰ ਹੋ ਜਾਂਦਾ ਹੈ, ਗੁਰੂ ਪਾਤਸ਼ਾਹ ਨੇ ਆਖਿਆ, ਫਿਰ ਇਹ ਸਿੱਖ ਅਤੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਪਾਠ ਹੀ ਕਰ

ਸਤਿਗੁਰੂ ਜੀਓ, ਜੇ ਗੁਰਬਾਣੀ ਦੀ ਇੱਕ ਪੰਗਤੀ ਪੜ੍ਹ ਕੇ ਉਧਾਰ ਹੋ ਜਾਂਦਾ, ਫਿਰ ਇਹ ਗੁਰੂ ਕਾ ਸਿੱਖ ਬਾਣੀ ਪੜ੍ਹ ਰਿਹਾ ਅਤੇ ਇਹਦੇ ਉੱਤੇ ਫਿਰ ਇਸ ਤਰ੍ਹਾਂ ਆਪ ਜੀ ਨੇ ਮਾਰ ਕਰਨ ਵਾਸਤੇ ਕਿਉਂ ਆਖਿਆ? ਕਿਉਂ ਆਪ ਜੀ ਨੇ ਇਹ ਬਚਨ ਕਹੇ? ਜੇ ਇਹ ਮਾਰ ਹੀ ਖਾ ਰਿਹਾ ਹੈ ਨਾ, ਇਹਨੂੰ ਮਾਰਿਆ ਹੈ, ਫਿਰ ਇਹਦਾ ਉਧਾਰ ਕਿਵੇਂ ਹੋਏਗਾ? ਪੜ੍ਹ ਤੇ ਗੁਰਬਾਣੀ ਰਿਹਾ ਨਾ, ਫਿਰ ਉਧਾਰ ਕਿਵੇਂ ਹੋਏਗਾ? ਆਪ ਜੀ ਹੁਣ ਸਾਨੂੰ ਇਹ ਸਾਡੇ ਮਨ ਦਾ ਸੰਸਾ ਹੈ, ਸਤਿਗੁਰੂ ਜੀ ਇਸ ਸੰਸੇ ਨੂੰ ਆਪ ਜੀ ਨਿਵਿਰਤ

ਧੰਨ ਗੁਰੂ ਕਲਗੀਧਰ ਸਾਹਿਬ ਨੇ ਗੁਰੂ ਕਿਆਂ ਸਿੱਖਾਂ ਦਾ ਸੰਸਾ ਸੁਣ ਕੇ ਨਾ, ਬਸ ਇੱਦਾਂ ਕਹਿ ਲਓ ਵੀ ਜੀ ਮਾਲਕ ਪਾਤਸ਼ਾਹ ਦਾ ਇੱਕ ਵਰਤਾਇਆ ਕੌਤਕ ਹੀ ਆ ਵੀ ਗੁਰਬਾਣੀ ਨੂੰ ਪੜ੍ਹਨ ਲੱਗਿਆਂ ਉਚਾਰਨ ਲੱਗਿਆਂ ਜਿੰਨਾ ਵੀ ਹੋ ਸਕੇ ਆਪਾਂ ਸੁਚੇਤ ਹੋ ਕੇ ਬਾਣੀ ਪੜ੍ਹੀਏ। ਉੱਥੇ ਗੁਰੂ ਸਾਹਿਬ ਦੇ ਖੇਡ ਵਰਤਾਉਣ ਦਾ ਕਾਰਨ ਇਹੀ ਹੈ, ਕਿਉਂਕਿ ਕਈ ਥਾਵਾਂ 'ਤੇ ਨਾ ਜੀ ਆਪਾਂ ਜਦੋਂ ਗੁਰਬਾਣੀ ਦੇ ਦਰਸ਼ਨ ਕਰਦੇ ਹਾਂ ਨਾ, ਪੜ੍ਹਦੇ ਹਾਂ, ਬਹੁਤ ਸਾਰੇ ਸ਼ਬਦ ਆਪਾਂ ਨੂੰ ਬਾਣੀ ਵਿੱਚ ਐਸੇ ਵੀ ਮਿਲ ਜਾਂਦੇ ਨੇ ਜਿਹੜੇ ਇੱਕ ਤੋਂ ਵਧੇਰੇ ਵਾਰ ਬਾਣੀ ਵਿੱਚ ਦੁਹਰਾਏ ਹੋਏ ਨੇ, ਇੱਕ ਤੋਂ ਵਧੇਰੇ ਵਾਰ ਦੁਹਰਾਏ ਹੋਏ ਨੇ। ਉਹ ਜਿਹੜੇ ਦੁਹਰਾਏ ਹੋਏ ਸ਼ਬਦ ਨੇ ਨਾ, ਉਹਨਾਂ ਦੇ ਵਿੱਚ ਕੁਝ ਕੁ ਅੱਖਰੀ ਭੇਦ ਗੁਰੂ ਸਾਹਿਬ ਨੇ ਰੱਖੇ ਹੋਏ ਨੇ, ਅੱਖਰੀ ਭੇਦ ਉਚਾਰਨ ਰੂਪ ਵਿੱਚ ਥੋੜ੍ਹੇ ਥੋੜ੍ਹੇ ਭੇਦ ਨੇ, ਅਤੇ ਜੇ ਤਾਂ ਆਪਾਂ ਸੁਚੇਤ ਹੋ ਕੇ ਉਹ ਸ਼ਬਦ ਪੜ੍ਹੀਏ ਫਿਰ ਤਾਂ ਭੇਤ ਨਜ਼ਰੀ ਆ ਜਾਂਦੇ ਨੇ, ਫਿਰ ਨਜ਼ਰੀ ਆ ਜਾਂਦੇ ਨੇ ਵੀ ਵਾਕਈ ਇਹਦੇ ਵਿੱਚ ਕੁਝ ਭੇਤ ਹੈ, ਭਿੰਨਤਾ ਹੈ, ਵੱਖਰੇਵਾਂ ਹੈ। ਪਰ ਜੇ ਸੁਚੇਤ ਹੋ ਕੇ ਨਾ ਪੜ੍ਹੀਏ ਤਾਂ ਫਿਰ ਉਹ ਭਿੰਨਤਾ ਨਹੀਂ, ਫਿਰ ਅੱਖਾਂ ਮੀਚ ਕੇ ਜਿਵੇਂ ਬੰਦਾ ਪੜ੍ਹੀ ਜਾਵੇ ਮੈਨੂੰ ਤਾਂ ਕੰਠ ਹੈ ਮੈਂ ਤਾਂ ਇੱਦਾਂ ਹੀ ਪੜ੍ਹ ਲੈਣਾ, ਫਿਰ ਉਹਦੇ ਵਿੱਚ ਉਹ ਭੇਤ ਨਜ਼ਰੀ ਨਹੀਂ ਆਉਂਦੇ। ਜਿਵੇਂ ਇੱਕ ਸੌਖੀ ਜੀ ਉਦਾਹਰਣ ਹੀ ਆਪ ਜੀ ਅੱਗੇ ਰੱਖਦੇ ਹਾਂ, ਜਪ ਜੀ ਦੀ 27 ਨੰਬਰ ਪੌੜੀ ਅਤੇ ਸੋਦਰ ਰਹਿ ਰਸ ਬਾਣੀ ਦੇ ਵਿੱਚ ਸੋਦਰ ਦੀ ਪੌੜੀ, ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਇਹ ਰਹਿ ਰਸ ਸਾਹਿਬ, ਸੋਦਰ ਕਿਹਾ ਸੋ ਘਰ ਕਿਹਾ ਜਪਜੀ ਸਾਹਿਬ। ਹੁਣ ਫਰਕ ਬੜਾ ਸਿੱਧਾ ਜਿਹਾ ਹੈ, ਇੱਕ ਵਿੱਚ ਗੁਰੂ ਸਾਹਿਬ ਸੋਦਰ ਕਿਹਾ ਸੋ ਘਰ ਕਿਹਾ, 27ਵੀਂ ਪੌੜੀ, ਜਦੋਂ ਸੋਦਰ ਬਾਣੀ ਦਾ ਜਾਪ ਕਰਾਂਗੇ ਫਿਰ ਸੋਦਰ ਤੇਰਾ ਕਿਹਾ ਸੋ ਕਰਕੇ, ਤੇਰਾ ਵਿੱਚ ਸ਼ਬਦ ਉਚਾਰਨ ਪੱਖ ਦਾ ਗੁਰੂ ਸਾਹਿਬ ਨੇ ਨਾ। ਹੁਣ ਜੇ ਅਰਥ ਕਰਾਂਗੇ ਦੋਵਾਂ ਪੌੜੀਆਂ ਦੇ ਅਰਥ ਇੱਕੋ ਜਿਹੇ ਹੀ ਨੇ, ਸਿਰਫ ਉਚਾਰਨ ਭੇਤ, ਔਰ ਕੁੱਲ ਮਿਲਾ ਕੇ ਜਦੋਂ ਆਪਾਂ ਇਹਨਾਂ ਪੌੜੀਆਂ ਦੇ ਵਿੱਚ ਭੇਤ ਵੇਖਾਂਗੇ ਤਾਂ ਤਕਰੀਬਨ 50 ਤੋਂ ਉੱਪਰ ਭਿੰਨਤਾਵਾਂ ਨੇ ਇਹਨਾਂ ਦੋ ਪੌੜੀਆਂ ਵਿੱਚ ਜਿਹੜੀਆਂ ਉਚਾਰਨ ਰੂਪ ਵਿੱਚ ਨੇ, 52 ਬਣਦੀਆਂ ਨੇ। ਮੈਂ 50 ਤੋਂ ਉੱਤੇ ਤਾਂ ਜ਼ਿਕਰ ਕਰ ਰਿਹਾ ਵੀ ਕੋਈ ਵੱਧ ਘੱਟ ਵਧੀਕ ਇੱਕ ਦਾ ਹੋ ਜਾਏ, ਪਰ ਕੁੱਲ ਆਮ ਕਰਕੇ ਜਿਹੜੀਆਂ ਗਿਣੀਆਂ ਜਾਂਦੀਆਂ ਉਹ 52 ਭਿੰਨਤਾਵਾਂ ਨੇ ਇਹਨਾਂ ਦੋਵਾਂ ਪੌੜੀਆਂ ਵਿੱਚ। ਜੇ ਅੱਖਾਂ ਮੀਚ ਕੇ ਪੜ੍ਹੀ ਜਾਈਏ ਫਿਰ ਤਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਜਪਜੀ ਦੀ ਪੌੜੀ ਪੜ੍ਹ ਕੇ ਹਾਂ ਕਿ ਸੋਦਰ ਦੀ ਪੜ੍ਹ ਰਹੇ ਹਾਂ, ਜਾਂ ਸੋਦਰ ਦੀ ਪੜ੍ਹ ਰਹੇ ਹਾਂ ਕਿ ਜਪਜੀ ਦੀ ਪੜ੍ਹ ਗਏ ਹਾਂ, ਫਿਰ ਪਤਾ ਹੀ ਨਹੀਂ ਲੱਗਦਾ। ਅਤੇ ਜੇ ਸੁਚੇਤਤਾ ਨਾਲ ਪੜ੍ਹਾਂਗੇ ਫਿਰ ਦੋਵਾਂ ਵਿੱਚ ਡਿਫਰੈਂਸ ਜਿਹੜੀ ਭਿੰਨਤਾ ਹੈ ਉਹ ਨਜ਼ਰੀ ਆ ਜਾਂਦੀ ਹੈ, ਕਿਉਂਕਿ ਮਾਲਕ ਨੇ ਮਾਤਰਾਵਾਂ ਅਤੇ ਸ਼ਬਦ ਦੋਵਾਂ ਵਿੱਚ ਫਰਕ ਰੱਖਿਆ ਹੋਇਆ। ਉਹ ਜੇ ਤਾਂ ਅੱਖਾਂ ਮੀਚ ਕੇ ਪੜ੍ਹ ਰਹੇ ਹਾਂ ਫਿਰ ਨਹੀਂ ਪਤਾ ਲੱਗਣਾ, ਜਾਂ ਤਾਂ ਅਭਿਆਸ ਇੰਨਾ ਕੁ ਹੋਵੇ ਫਿਰ ਪਤਾ ਲੱਗ ਜਾਏ ਵੀ ਅਸੀਂ ਜਪਜੀ ਪੜ੍ਹ ਰਹੇ ਹਾਂ ਅਤੇ ਜਪਜੀ 'ਚ ਉਚਾਰਨ ਇਹ ਹੈ, ਸੋਦਰ ਦੀ ਬਾਣੀ ਪੜ੍ਹ ਰਹੇ ਹਾਂ ਅਤੇ ਸੋਦਰ ਦੀ ਬਾਣੀ 'ਚ ਉਚਾਰਨ ਇਹ ਹੈ, ਅਭਿਆਸ ਜ਼ਿਆਦਾ ਹੋਵੇ ਜਾਂ ਤਾਂ। ਅਤੇ ਜੇ ਅਭਿਆਸ ਜ਼ਿਆਦਾ ਨਹੀਂ ਫਿਰ ਬੜੀ ਸੁਚੇਤਤਾ ਨਾਲ ਪੜ੍ਹਨਾ ਪੈਂਦਾ। ਮਾਲਕ ਪਾਤਸ਼ਾਹ ਨੇ ਉਹ ਖੇਡ ਉਹ ਕੌਤਕ ਜਿਹੜਾ ਉੱਥੇ ਵਰਤਾਇਆ ਨਾ, ਉਹ ਇਸੇ ਕਰਕੇ ਵਰਤਾਇਆ ਵੀ ਗੁਰਬਾਣੀ ਪੜ੍ਹਨ ਲੱਗਿਆਂ ਗੁਰੂ ਕਿਹਾ ਸਿੱਖਾ ਕਦੇ ਅਵੇਸਲਾ ਨਹੀਂ, ਸੁਚੇਤ ਹੋ ਕੇ ਬਾਣੀ ਪੜ੍ਹਨੀ ਹੈ। ਇਸੇ ਤਰ੍ਹਾਂ ਜਿਵੇਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨਾ, ਧੰਨ ਗੁਰੂ ਨਾਨਕ ਸਾਹਿਬ, ਫਿਰ ਇੱਕ ਸ਼ਲੋਕ ਗੁਰੂ ਅੰਗਦ ਸਾਹਿਬ, ਹੁਣ ਬਿਲਕੁਲ ਇੱਕੋ ਜਿਹਾ ਹੀ ਹੈ ਪਰ ਨਾਲ ਹੋਰ ਕੀਤੀ ਛੁੱਟੀ ਨਾਲ, ਸਿਰਫ ਇੱਕ ਸ਼ਬਦ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਇਹ ਆਪਾਂ ਆਮ ਕਰਕੇ ਸ਼ਲੋਕ ਜਿਹੜਾ ਰੋਜ਼ ਜਪਜੀ ਦੀ ਬਾਣੀ 'ਚ ਪੜ੍ਹਦੇ ਹਾਂ ਜਾਂ ਆਮ ਕਰਕੇ ਨਾ ਗੁਰੂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਸ਼ਲੋਕ ਨੂੰ ਪੜ੍ਹਿਆ ਜਾਂਦਾ। ਜਦੋਂ ਇਹਦੇ ਨਾਲ ਤਾਂ ਬਿਲਕੁਲ ਦੂਜੇ ਸ਼ਲੋਕ ਦੇ ਦਰਸ਼ਨ ਕਰਾਂਗੇ, ਸਾਰਾ ਇੱਕੋ ਜਿਹਾ ਸ਼ਲੋਕ ਹੈ ਜੀ। ਅਖੀਰਲੀਆਂ ਪੰਕਤੀਆਂ 'ਚ ਆ ਕੇ ਸਤਿਗੁਰੂ ਨੇ ਇੱਕ ਅੱਖਰ ਦੀ ਭਿੰਨਤਾ ਪਾ ਤੀ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ, ਬਸ ਆਹੀ ਭਿੰਨਤਾ ਹੈ। ਅਤੇ ਜੇ ਸੁਚੇਤ ਨਹੀਂ ਹੋਵਾਂਗੇ ਫਿਰ ਹੋਰ ਰਹਿ ਜਾਣਾ, ਫਿਰ ਸਿੱਧਾ ਹੀ ਪੜ੍ਹ ਜਾਣਾ ਕੇਤੀ ਛੁੱਟੀ ਨਾਲ। ਇਸ ਤਰ੍ਹਾਂ ਨਾ ਗੁਰੂ ਕਲਗੀਧਰ ਸਾਹਿਬ ਨੇ ਉੱਥੇ ਜਿਹੜਾ ਉਹ ਖੇਡ ਵਰਤਾਇਆ ਉਹ ਸੰਗਤਾਂ ਨੂੰ ਇਸ ਇਹੀ ਸਮਝਾਉਣ ਵਾਸਤੇ ਵੀ ਗੁਰਬਾਣੀ ਜਦੋਂ ਪੜ੍ਹਨੀ ਉਦੋਂ ਅਵੇਸਲੇ ਢਿੱਲੇ ਹੋ ਕੇ ਨਹੀਂ, ਸੁਚੇਤ ਹੋ ਕੇ, ਜਦੋਂ ਵੀ ਬਾਣੀ ਪੜ੍ਹਨੀ ਤਾਂ ਸੁਚੇਤ ਹੋ ਕੇ। ਮਾਲਕ ਪਾਤਸ਼ਾਹ ਜੀ ਹੁਣ ਉੱਥੇ ਦੱਸ ਰਹੇ ਕਹਿੰਦੇ ਸ਼੍ਰੀ ਮੁੱਖ 'ਤੇ ਮੁਸਕਾਏ ਬਖਾਨੀ,
ਗੁਰੂ ਪਾਤਸ਼ਾਹ ਨੇ ਮੁਸਕਰਾਉਂਦਿਆਂ ਹੋਇਆਂ ਮੁੱਖ ਤੋਂ ਆਪਣੇ ਬਚਨ ਕੀਤੇ ਵੀ ਗੁਰੂ ਕਾ ਸਿੱਖ ਬਾਣੀ ਪੜ੍ਹ ਰਿਹਾ, ਤੁਸੀਂ ਇਹ ਵੇਖਿਆ, ਪਰ ਜਿਹੜਾ ਬਾਣੀ ਪੜ੍ਹਨ ਵਾਲਾ ਉਹਨੇ ਬਾਣੀ ਨੂੰ ਪੜ੍ਹਦਿਆਂ ਨਾ ਸੁਚੇਤਤਾ ਨਹੀਂ ਰੱਖੀ, ਸੁਚੇਤਤਾ ਨਹੀਂ ਰੱਖੀ, ਉਹਨੇ ਅਰਥ ਜਾਣ ਕੇ ਬਾਣੀ ਨੂੰ ਨਹੀਂ

ਫਿਰ ਸਤਿਗੁਰੂ ਨੇ ਕਿਹਾ, ਕਹਿੰਦੇ ਜਾਓ ਭਾਈ ਉਹਨਾਂ ਨੂੰ ਹੁਣੇ ਹਜ਼ੂਰ ਦੁਬਾਰਾ ਹੈ ਨਾ ਉਹ ਸਿੱਖ ਨੂੰ ਲੈ ਕੇ ਆਓ, ਸਾਡੇ ਕੋਲ ਲੈ ਕੇ ਆਓ। ਸੱਦ ਲਿਆ। ਮਾਲਕ ਕਹਿੰਦੇ ਭਾਈ ਹੁਣ ਇਹਨਾਂ ਦੇ ਮੁੱਖ ਤੋਂ ਤੁਸੀਂ ਆਪ ਸੁਣੋ ਜੋ ਇਹ ਉਚਾਰਨ ਕਰ ਰਹੇ ਨੇ, ਜੋ ਇਹ ਉਚਾਰਨ ਕਰ ਰਹੇ ਨੇ ਤੁਸੀਂ ਖੁਦ ਇਹਨਾਂ ਦੇ ਮੁੱਖ ਤੋਂ ਉਹ ਸ਼ਬਦ

ਮਾਲਕ ਪਾਤਸ਼ਾਹ ਦੇ ਕੋਲੇ ਉਹਨਾਂ ਨੂੰ ਲੈ ਕੇ ਆਉਂਦਾ ਜੀ ਸਿੱਖ ਨੂੰ, ਅਤੇ ਸਤਿਗੁਰੂ ਨੇ ਕੋਲੇ ਬਿਠਾ ਕੇ ਕਹਿੰਦੇ ਸਿੱਖ ਨੂੰ ਕਿਹਾ, ਕਹਿੰਦੇ ਸਿੱਖਾ ਪੜ੍ਹ ਪਾਈ ਹੁਣ ਪੜ੍ਹ। ਉਹ ਫਿਰ ਦੁਬਾਰਾ ਉਸੇ ਪੰਕਤੀ ਦਾ ਉਚਾਰਨ ਕਰਨ ਵਾਸਤੇ ਗੁਰੂ ਸਾਹਿਬ ਉਸ ਸਿੱਖ ਨੂੰ ਆਖਦੇ ਹਾਂ।

ਉਸ ਸਿੱਖ ਨੇ ਜੀ ਫਿਰ ਤੁਕ ਨੂੰ ਉਵੇਂ ਹੀ ਪੜ੍ਹਿਆ ਜਿਵੇਂ ਪਹਿਲਾਂ ਪੜ੍ਹ ਰਿਹਾ, ਅਤੇ ਉਹ ਪੜ੍ਹਦਿਆਂ ਹੋਇਆ ਉਹਨੇ ਸੁਚੇਤਤਾ ਅਜੇ ਵੀ ਨਹੀਂ ਧਾਰੀ, ਅਤੇ ਉਹਨੇ ਉੱਦਾਂ ਹੀ ਪੜ੍ਹਿਆ ਜੀ ਵਿਪਰੈ ਅਰਥ, ਅਰਥ ਫਿਰ ਉਹ ਅਨਰਥ ਬਣ ਗਏ। ਸੋ ਜਾਸ ਨਾ ਜਿਵੇਂ ਪਹਿਲਾਂ ਅਰਥਾਂ ਤੋਂ ਅਨਰਥ ਬਣ ਰਹੇ, ਗੁਰੂ ਸਾਹਿਬ ਨੇ ਸੁਚੇਤ ਹੋਣ ਵਾਸਤੇ, ਸੁਚੇਤ ਕਰਨ ਵਾਸਤੇ ਸਿੱਖ ਨੂੰ ਕਿਹਾ ਵੀ ਜਾਓ ਭਾਈ ਉਹਨੂੰ ਨਾ ਸੁਚੇਤ ਕਰੋ, ਅਤੇ ਉਹ ਦੁਬਾਰਾ ਫਿਰ ਜਦੋਂ ਸਤਿਗੁਰੂ ਕਹਿੰਦੇ ਉਚਾਰਨ ਕਰ, ਉਹਦਾ ਉਚਾਰਨ ਫਿਰ ਉਸੇ ਤਰ੍ਹਾਂ ਹੀ ਹੈ, ਅਰਥਾਂ ਦੇ ਫਿਰ ਅਨਰਥ ਹੀ ਬਣ

ਮਲਕ ਪਾਤਸ਼ਾਹ ਨੇ ਉਸ ਵਕਤ ਫਿਰ ਮੁੱਖ ਤੋਂ ਬਚਨ ਕਰਦਿਆਂ ਹੋਇਆ ਆਖਿਆ, ਕਹਿੰਦੇ ਭਾਈ ਇਸ ਤੁਕ ਨੂੰ ਜਿਵੇਂ ਤੁਸੀਂ ਪੜ੍ਹ ਰਹੇ ਹੋ ਇਹਦਾ ਉਚਾਰਨ ਇੱਦਾਂ ਨਹੀਂ ਹੋਣਾ, ਇਸ ਤੁਕ ਨੂੰ ਪੜ੍ਹਨ ਵਾਸਤੇ ਉਚਾਰਨ ਇਸ ਤਰੀਕੇ

ਫਿਰ ਗੁਰਬਾਣੀ ਦੀ ਉਹ ਪੰਗਤੀ ਜੀ ਆਪ ਜੀ ਦੀਆਂ ਰਚਨਾਵਾਂ 'ਤੇ ਰਹਿੰਦੀ, ਕਰਤੈ ਕਰ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਇਹ ਤਾਂ ਉਚਾਰਨ ਪੱਖ ਤੋਂ ਨ ਕੱਕੇ ਦੇ ਉੱਤੇ ਦਲਾਵਾਂ ਜਦੋਂ ਆਪਾਂ ਦਰਸ਼ਨ ਕਰਾਂਗੇ ਉੱਥੇ ਗੁਰਬਾਣੀ ਦੇ ਵਿੱਚ ਦੱਖਣੀ ਓਅੰਕਾਰ ਬਾਣੀ ਵਿੱਚ ਵੀ ਦਰਸ਼ਨ ਕਰਾਂਗੇ ਅਤੇ ਦੁਲਾਵਾਂ ਨੇ ਕੱਕੇ ਦੇ ਉੱਤੇ। ਅਤੇ ਜਿਹੜਾ ਗੁਰੂ ਘਰ ਸਿੱਖ ਪੜ੍ਹ ਰਿਹਾ ਉਹ ਇੱਕ ਲਾਂ ਨਾਲ ਉਚਾਰਨ ਕਰ ਰਿਹਾ, ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ, ਉਹ ਕੇ ਦੇ ਨਾਲ ਉਚਾਰਨ ਕਰ ਰਿਹਾ। ਕੇ ਔਰ ਕੈ ਫਰਕ ਸਿਰਫ ਇੱਕ ਲਾਂ ਦਾ ਹੀ ਹੈ। ਅਤੇ ਕਈ ਵਾਰੀ ਨਾ ਆਪਾਂ ਵੀ ਕਹਿ ਜਾਂਦੇ ਹਾਂ ਵੀ ਕਿੱਡਾ ਕੁ ਫਰਕ ਹੈ ਜੀ ਲਾਂ ਦਾ ਅਤੇ ਦੁਲਾਮ ਦਾ, ਕੀ ਕਿੱਡੀ ਕੁ ਗੱਲ ਹੈ। ਫਿਰ ਉੱਥੇ ਹੁਣ ਨਾ ਗੁਰੂ ਸਾਹਿਬ ਦੱਸ ਰਹੇ ਵੀ ਜਿੱਦਾਂ ਤੁਸੀਂ ਪੜ੍ਹ ਰਹੇ ਹੋ ਇਹਦੇ ਅਰਥ ਇਹ ਬਣਦੇ ਨੇ ਵੀ ਕਰਤੇ ਕੀ ਮਿਤ ਕਰਤਾ ਜਾਣੈ, ਕਰਤੇ ਦੀ ਵਡਿਆਈ, ਇਹ ਉਚਾਰਨ ਤਾਂ ਠੀਕ ਹੈ, ਕਰਤਾ ਕੀ ਮਿਤ ਕਰਤਾ ਜਾਣੈ ਵੀ ਕਰਤੇ ਦੀ ਵਡਿਆਈ ਕਰਤਾ ਹੀ ਜਾਣਦਾ। ਜੇ ਇੱਕ ਲਾਂ ਨਾਲ ਉਚਾਰਨ ਕਰਦੇ ਹਾਂ ਫਿਰ ਅਰਥ ਬਣ ਜਾਂਦਾ ਕੀ ਜਾਣੈ ਗੁਰਸੂਰਾ, ਵੀ ਗੁਰੂ ਸੂਰਾ ਕੀ ਜਾਣਦਾ, ਹੈ ਨਾ, ਗੁਰੂ ਸੂਰ ਮੈਨੂੰ ਨਹੀਂ ਪਤਾ। ਅਤੇ ਜੇ ਇਹਨੂੰ ਕੈ ਨਾਲ ਪੜ੍ਹਦੇ ਹਾਂ ਫਿਰ ਕੀ ਬਣਦਾ, ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ, ਜਾਂ ਗੁਰੂ ਸੂਰਮਾ ਜਾਣਦਾ ਅਤੇ ਜਾਂ ਅਕਾਲ ਪੁਰਖ ਆਪ ਜਾਣਦਾ, ਫਿਰ ਅਰਥ ਇਹ ਬਣਦੇ ਨੇ। ਹੁਣ ਉਹਨਾਂ ਦਾ ਜਿਹੜਾ ਉਚਾਰਨ ਹੈ ਕਹਿੰਦੇ ਕਰਤੇ ਕੀ ਦੀਰਘ ਵਡਿਆਈ, ਵੀ ਕਰਤੇ ਦੀ ਵਡਿਆਈ ਬਹੁਤ ਵੱਡੀ ਹੈ, ਕਰਤਾ ਹੀ ਜਾਣੈ ਉਸ ਦੀ ਵਡਿਆਈ ਨੂੰ, ਉਹ ਆਪ

ਕਹਿੰਦੇ ਜਿਵੇਂ ਇਹ ਗੁਰੂ ਕਾ ਸਿੱਖ ਉਚਾਰਨ ਕਰ ਰਿਹਾ ਨਾ, ਅਤੇ ਇਹਦੇ ਅਰਥ ਬਣਦੇ ਵੀ ਸਤਿਗੁਰੂ ਨਹੀਂ ਜਾਣਦੇ ਨਾ, ਵੀ ਗੁਰੂ ਸੂਰਮਾ ਕੀ ਜਾਣਦਾ ਨਾ, ਸਤਿਗੁਰੂ ਉਸ ਕਰਤੇ ਦੀ ਵਡਿਆਈ ਨੂੰ ਨਹੀਂ ਜਾਣਦੇ। ਕਹਿੰਦੇ ਜੇ ਗੁਰੂ ਵਡਿਆਈ ਨਹੀਂ ਨਾ ਜਾਣਦੇ ਫਿਰ ਕੀ ਹੋਏਗਾ, ਫਿਰ ਇਸ ਜਗਤ ਉੱਤੇ ਘੁੱਪ ਹਨੇਰਾ ਹੀ ਛਾ ਜਾਣਾ, ਅਗਿਆਨਤਾ ਹੀ

ਵੀ ਇਸ ਸਿੱਖ ਨੇ ਨਾ ਜਿਹੜੀ ਕੱਕੇ ਦੀ ਇੱਕ ਲੱਗ ਹੈ ਉਹਨੂੰ ਨਹੀਂ ਉਚਾਰਿਆ, ਪਠਨ ਕਰੀ ਇਹਨੇ ਪੜ੍ਹਿਆ ਉਸ ਪੰਗਤੀ ਨੂੰ, ਪਰ ਬਿਨ ਸੁਮਤ ਵਿਵੇਕ ਨਾ, ਬਿਨਾਂ ਮਤ ਤੋਂ ਸੁਚੇਤ ਹੋਏ, ਬਿਨਾਂ ਚੰਗੀ ਮਤ ਤੋਂ, ਬਿਨਾਂ ਵਿਵੇਕਤਾ ਤੋਂ ਬਿਨਾਂ ਇਹਨੇ ਉਚਾਰਨ ਕੀਤਾ ਹੈ, ਜਿਸ ਕਰਕੇ ਕੱਕੇ ਦੀ ਇੱਕ ਲੱਗ ਇਹਨਾਂ ਨੇ, ਇੱਕ ਮਾਤਰਾ ਜਿਹੜੀ ਇਹਨਾਂ ਨੇ ਉਚਾਰਨ ਨਹੀਂ

ਕਹਿੰਦੇ ਫਿਰ ਸਿੱਖ ਗੁਰੂ ਦੀ ਸ਼ਰਨ ਵਿੱਚ ਕਿਉਂ ਜਾਵੇ? ਜੇ ਗੁਰੂ ਵੀ ਕਰਤੇ ਦੀ ਵਡਿਆਈ ਨਹੀਂ ਜਾਣਦਾ, ਫਿਰ ਸਿੱਖ ਨੇ ਗੁਰੂ ਦੀ ਸ਼ਰਨ ਵਿੱਚ ਕਿਉਂ ਜਾਣਾ? ਇਸ ਲਈ ਨਾ ਕਰਤੇ ਕੀ ਮਿਤ ਲਖ ਨਾ ਸ਼ਿਕਾਏ, ਕਹਿੰਦੇ ਫਿਰ ਕਰਤੇ ਦੀ ਮਿਤ ਜੇ ਗੁਰੂ ਨਹੀਂ ਜਾਣਦਾ ਤਾਂ ਸਿੱਖ

ਇਸ ਤਰ੍ਹਾਂ ਹੈ ਗੁਰੂ ਕੇ ਸਿੱਖੋ, ਇਹ ਸਾਡੀ ਸਿੱਖਿਆ ਹੈ ਵੀ ਜਦੋਂ ਗੁਰਬਾਣੀ ਪੜ੍ਹਨੀ ਹੈ ਤਾਂ ਉਦੋਂ ਗੁਰਬਾਣੀ ਨੂੰ ਯਤਨ ਕਰੋ ਵੀ ਜਿੰਨਾ ਅਸੀਂ ਜਾਣਦੇ ਹਾਂ, ਜਿੰਨੀ ਕੁ ਸਾਡੇ ਕੋਲ ਮੱਤ ਹੈ ਗੁਰੂ ਬਖਸ਼ੀ, ਉਹਦੇ ਮੁਤਾਬਕ ਅਸੀਂ ਉਹਨੂੰ ਸ਼ੁੱਧ ਪੜ੍ਹਨ ਦਾ ਯਤਨ ਕਰੀਏ। ਦੇਖੋ ਜੀ, ਇੱਕ ਪੱਖ ਤਾਂ ਪੱਕਾ ਹੈ, ਗੁਰੂ ਸਾਹਿਬ ਨੇ ਪਾਵਨ ਬਾਣੀ ਕਿਸ ਭਾਵਨਾ ਵਿੱਚ, ਕਿਸ ਭਾਸ਼ਾ ਵਿੱਚ ਉਚਾਰੀ ਹੈ, ਸਾਡੇ ਕੋਲ ਇਸ ਵਕਤ ਕੋਈ ਵੀ ਕਹਿ ਲਓ ਪੱਕੇ ਮੂਲ ਰੂਪ ਵਿੱਚ ਉਚਾਰਨ ਨਹੀਂ, ਕਿਉਂਕਿ ਹਰ ਭਾਸ਼ਾ ਵਿੱਚ ਸ਼ਬਦ ਦਾ ਵੱਖਰਾ ਉਚਾਰਨ ਹੁੰਦਾ। ਸਾਡੇ ਕੋਲ ਸਿਰਫ ਗੁਰਮੁਖੀ ਲਿਪੀ ਦੇ ਵਿੱਚ ਹੈ ਨਾ 35 ਅੱਖਰੀ ਰਾਹੀਂ ਸਾਡੇ ਕੋਲ ਗੁਰਬਾਣੀ ਦੀ ਲਿਖਤ ਹੈ, ਅਤੇ ਅਸੀਂ ਉਹਨਾਂ 35 ਅੱਖਰਾਂ ਦਾ ਜੋੜ ਜਿਵੇਂ ਬਣਾ ਲਿਆ, ਜਿਵੇਂ ਬਣ ਗਿਆ ਉਵੇਂ ਅਸੀਂ ਉਚਾਰ ਲਿਆ, ਹੁਣ ਜਿਹੜਾ ਸ਼ਬਦ ਜਿਸ ਭਾਵਨਾ ਦੇ ਵਿੱਚ ਗੁਰੂ ਸਾਹਿਬ ਨੇ ਉਚਾਰਿਆ ਜਾਂ ਜਿਸ ਭਾਸ਼ਾ ਵਿੱਚ ਉਚਾਰਿਆ, ਉਸ ਭਾਸ਼ਾ ਦੇ ਵਿੱਚ ਉਹ ਸ਼ਬਦ ਦਾ ਅਰਥ ਕੀ ਬਣਦਾ ਅਸੀਂ ਨਹੀਂ ਜਾਣਦੇ, ਕਿਉਂਕਿ ਭਾਸ਼ਾ ਨਹੀਂ ਪਤਾ। ਸਾਡੇ ਕੋਲ ਤਾਂ ਗੁਰਮੁਖੀ ਲਿਪੀ ਵਿੱਚ ਲਿਖਿਆ ਨਾ, ਕੁਝ ਕੁ ਸ਼ਬਦ ਆਪਾਂ ਜਾਣ ਲਏ ਖੋਜ ਨਾਲ, ਪੜਚੋਲ ਨਾਲ, ਵੀ ਆਹ ਇਸ ਭਾਸ਼ਾ ਵਿੱਚ ਵਰਤਿਆ ਹੋਇਆ ਸ਼ਬਦ ਹੈ, ਇਹ ਇਸ ਭਾਸ਼ਾ ਵਿੱਚ ਵਰਤਿਆ ਹੋਇਆ ਸ਼ਬਦ, ਕਿਉਂਕਿ ਗੁਰਬਾਣੀ ਧੰਨ ਗੁਰੂ ਸਾਹਿਬ ਜੀ ਨੇ ਨਾ ਇੱਕ ਅਸਥਾਨ 'ਤੇ ਉਚਾਰਨ ਨਹੀਂ ਕੀਤੀ। ਗੁਰਬਾਣੀ ਇੱਕ ਅਸਥਾਨ 'ਤੇ ਉਚਾਰਨ ਨਹੀਂ ਹੋਈ। ਗੁਰੂ ਨਾਨਕ ਸਾਹਿਬ ਜੀ ਕੀ ਜਿੰਨੀ ਪਾਵਨ ਬਾਣੀ ਹੈ, 19 ਰਾਗਾਂ 'ਚ ਆਪਾਂ ਬਾਣੀ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ 19 ਰਾਗਾਂ ਵਿੱਚ ਉਚਾਰੀ ਹੋਈ ਪਾਵਨ ਬਾਣੀ ਧੰਨ ਗੁਰੂ ਨਾਨਕ ਸਾਹਿਬ ਦੀ, ਉਹ ਸਾਰੀ ਪਾਵਨ ਬਾਣੀ ਹੈ ਜਿਹੜੀ ਗੁਰੂ ਸਾਹਿਬ ਪ੍ਰਚਾਰਕ ਦੌਰਿਆਂ ਦੇ ਰੂਪ, ਜਦੋਂ ਪ੍ਰਚਾਰਕ ਦੌਰਿਆਂ 'ਤੇ ਨਾ, ਜਿਨ੍ਹਾਂ ਨੂੰ ਆਪਾਂ 4 ਉਦਾਸੀਆਂ ਕਹਿੰਦੇ ਹਾਂ ਸਤਿਗੁਰੂ ਜੀ ਦੀਆਂ, ਉਹ ਪ੍ਰਚਾਰਕ ਫੇਰੀਆਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਹੈ। ਹੁਣ ਵੱਖ ਵੱਖ ਇਲਾਕੇ ਨੇ ਅਤੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਉੱਥੋਂ ਦੀ ਇਲਾਕਾਈ ਭਾਸ਼ਾ ਧੰਨ ਗੁਰੂ ਨਾਨਕ ਸਾਹਿਬ ਨੇ ਵਰਤੀ ਹੈ, ਉੱਥੋਂ ਦੇ ਇਲਾਕੇ ਦੀ ਭਾਸ਼ਾ ਵਰਤੀ ਹੈ। ਅਤੇ ਜਦੋਂ ਇਲਾਕੇ ਦੀ ਭਾਸ਼ਾ ਵਰਤਾਂਗੇ ਤਾਂ ਫਿਰ ਉੱਥੇ ਸ਼ਬਦਾਂ ਦਾ ਹੇਰ ਫੇਰ ਤਾਂ ਹੁੰਦਾ ਹੀ ਹੈ, ਸੁਭਾਵਿਕ ਜਿਹੀ ਗੱਲ ਹੈ, ਸ਼ਬਦਾਂ ਦਾ ਹੇਰ ਫੇਰ ਜ਼ਰੂਰ ਹੁੰਦਾ। ਇਸ ਲਈ ਮੈਂ ਇਹ ਜ਼ਿਕਰ ਕਰ ਰਿਹਾ ਜੀ ਵੀ ਅਸੀਂ ਨਾ ਜਿੰਨੀ ਕੁ ਮੱਤ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਜਾਂ ਸੋਝੀ ਸਾਨੂੰ ਬਖਸ਼ੀ, ਅਸੀਂ ਉਹਦੇ ਮੁਤਾਬਕ ਉਹ ਸ਼ਬਦਾਂ ਦਾ ਜੋੜ ਕਰਕੇ, ਉਹਨਾਂ ਦੇ ਅਰਥ ਕਰਕੇ ਅਤੇ ਉਚਾਰਨ ਦਾ ਯਤਨ ਕਰਦੇ ਹਾਂ, ਪਰ ਕੀ ਉਹਦੇ ਅਰਥ ਉਹ ਠੀਕ ਨੇ? ਦਾਅਵਾ ਕਰ ਸਕਦੇ ਹਾਂ ਆਪਾਂ, ਢੁਕਵਾਂ ਅਰਥ ਅਸੀਂ ਕਰਦੇ ਹਾਂ, ਦਾਅਵਾ ਨਹੀਂ ਹੈ ਵੀ ਅਰਥ ਉਹ ਹੀ ਨੇ, ਇਹ ਦਾਅਵਾ ਨਹੀਂ ਹੈ, ਅਰਥ ਉਹਦੇ ਹੋਰ ਵੀ ਹੋ ਸਕਦੇ ਨੇ। ਉਹ ਤਾਂ ਜਿਵੇਂ ਜਿਵੇਂ ਕਿਸੇ ਦੀ ਸੁਮੱਤ ਵਿੱਚ, ਕਿਸੇ ਦੀ ਮੱਤ ਵਿੱਚ ਗੁਰੂ ਸਾਹਿਬ ਵਾਧਾ ਕਰੀ ਜਾਂਦੇ ਨੇ, ਤਿਵੇਂ ਤਿਵੇਂ ਉਸ ਸ਼ਬਦ ਦੇ ਅਰਥ 19-19 ਡੂੰਘਾਈ ਨਾਲ, ਗਹਿਰਾਈ ਨਾਲ ਉਹ ਕਰੀ ਜਾਂਦੇ ਨੇ। ਪਰ ਦਾਅਵਾ ਨਹੀਂ ਕੋਈ, ਜਿਵੇਂ ਆਪਾਂ ਨਾ ਵਿਦਵਾਨ ਸੱਜਣਾਂ ਨੂੰ ਪੜ੍ਹੀਏ ਅਤੇ ਗੁਰਬਾਣੀ ਦੇ ਦਰਪਣ ਰੂਪ ਵਿੱਚ ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜ਼ਿਕਰ ਆਉਂਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜ਼ਿਕਰ ਆਉਂਦਾ। ਗੁਰਬਾਣੀ ਦੇ ਸਾਰੇ ਸਟੀਕ ਰੂਪ ਦੇ ਵਿੱਚ ਅਰਥ ਉਹਨਾਂ ਕੀਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਪਰ ਉਹਨਾਂ ਨੇ ਵੀ ਅਰਥ ਕਰਕੇ ਇੱਕ ਗੱਲ ਆਪਣੀ ਉਹਨਾਂ ਸਟੀਕ ਵਿੱਚ ਜ਼ਿਕਰ ਕੀਤਾ ਵੀ ਜੋ ਅਰਥ ਇਹ ਕੀਤੇ ਨੇ ਇਹ ਦਾਅਵਾ ਨਹੀਂ ਵੀ ਇਹੀ ਨੇ। ਹੋ ਸਕਦਾ ਕੋਈ ਮੇਰੇ ਤੋਂ ਵੱਧ ਵਿਸ਼ਾਲ ਮੱਤ ਵਾਲਾ ਆਵੇ ਅਤੇ ਉਹ ਅਰਥ ਹੋਰ ਢੰਗ ਨਾਲ ਕਰ ਜਾਏ। ਹੁਣ ਜਿਵੇਂ ਜਿਵੇਂ ਕਿਸੇ ਨੂੰ ਸੋਝੀ ਮਿਲੀ ਤਿਵੇਂ ਤਿਵੇਂ ਗੁਰਬਾਣੀ ਦੇ ਅਰਥ

ਇੱਕੋ ਰੂਪ ਵਿੱਚ ਮੋਹ ਅਤੇ ਮੋਹੇ ਜਦੋਂ ਦਰਸ਼ਨ ਕਰੋਗੇ ਤਾਂ ਇੱਕੋ ਜਿਹੇ ਹੋਣਗੇ। ਮੰਮੇ ਉੱਤੇ ਹੋੜਾ, ਹਾਹੇ ਨੂੰ ਸਿਆਰੀ, ਇਹਦਾ ਉਚਾਰਨ ਮੋਹ ਵੀ ਬਣਦਾ ਅਤੇ ਇਹਦਾ ਉਚਾਰਨ ਮੋਹੇ ਵੀ ਬਣਦਾ। ਹੁਣ ਉਚਾਰਨ ਦੋਵੇਂ ਨੇ, ਦਰਸ਼ਨ ਸ਼ਬਦ ਦੇ ਕਰੋਗੇ ਤਾਂ ਇੱਕੋ ਜਿਹੇ ਨੇ, ਕੋਈ ਫਰਕ ਨਹੀਂ। ਉਹਦਾ ਉਚਾਰਨ ਕਰਨ ਲੱਗਿਆਂ ਸਿਰਫ ਪ੍ਰਕਰਨ ਵੇਖਣਾ ਪੈਂਦਾ ਵੀ ਹੁਣ ਉਹਦੇ ਵਿੱਚ ਗੁਰੂ ਸਾਹਿਬ ਕੀ ਗੱਲ ਕਰ ਰਹੇ ਨੇ, ਸ਼ਬਦ ਦਾ ਪ੍ਰਕਰਨ ਵੇਖਣਾ ਪਏਗਾ। ਜੇ ਤਾਂ ਗੁਰੂ ਸਾਹਿਬ ਮੋਹੇ, ਮੋਹੇ ਮਤਲਬ ਮੈਂ, ਮੈਨੂੰ, ਜੇ ਉੱਥੇ ਉਹ ਜ਼ਿਕਰ ਕਰ ਰਹੇ ਫਿਰ ਉਹਦਾ ਉਚਾਰਨ ਮੋਹੇ ਹੁੰਦਾ ਹੈ, ਅਤੇ ਜੇ ਉੱਥੇ ਗੁਰੂ ਸਾਹਿਬ ਵਿਕਾਰ ਦੇ ਰੂਪ ਵਿੱਚ ਜ਼ਿਕਰ ਕਰ ਰਹੇ, ਵਿਕਾਰਾਂ ਦੀ ਗੱਲ ਕਰ ਰਹੇ, ਫਿਰ ਉਹਦਾ ਉਚਾਰਨ ਮੋਹ ਬਣ ਜਾਂਦਾ ਹੈ। ਹਾਹੇ ਨੂੰ ਸਿਆਰੀ ਕੋਈ ਜਿੰਨੀ ਕੁ ਮਤ ਹੁਣ ਸਾਡੇ ਕੋਲ ਹੈ ਸੋਝੀ ਮੁਤਾਬਕ ਕਹਿ ਲਓ, ਉਹਦੇ ਮੁਤਾਬਕ ਜਿੰਨੀ ਕੁ ਸਮਝ ਲੱਗੀ ਅਸੀਂ ਉਚਾਰਨ, ਜੇ ਮੋਹ ਪਤਾ ਲੱਗਾ ਵੀ ਇੱਥੇ ਗੁਰੂ ਸਾਹਿਬ ਵਿਕਾਰਾਂ ਦੀ ਕਰ ਰਹੇ, ਅਸੀਂ ਮੋਹ ਉਚਾਰਨ ਕਰ ਲਿਆ, ਜੇ ਮੈਂ ਦੀ ਮੈਨੂੰ ਦਾ ਜ਼ਿਕਰ ਕਰ ਰਹੇ ਫਿਰ ਮੋਹੇ ਉਚਾਰਨ ਕਰ ਲਿਆ, ਉਹ ਇਸ ਰੂਪ ਵਿੱਚ। ਇਸ ਤਰ੍ਹਾਂ ਸਾਡਾ ਫਰਜ਼ ਇਹ ਬਣਦਾ ਵੀ ਗੁਰਬਾਣੀ ਜਦੋਂ ਪੜ੍ਹੀਏ ਸਭ ਤੋਂ ਪਹਿਲਾ ਫਰਜ਼ ਸੁਚੇਤਤਾ, ਸਭ ਤੋਂ ਪਹਿਲਾ ਫਰਜ਼। ਵੇਖੋ ਜੀ, ਗੁਰਬਾਣੀ ਕੋਈ ਵੀ ਦਾਵਾ ਨਹੀਂ ਕਰ ਸਕਦਾ ਵੀ ਮੈਂ ਜਿੰਨੀ ਪੜ੍ਹਦਾ ਸਾਰੀ ਸ਼ੋਧੀ ਪੜ੍ਹਦਾ, ਕੋਈ ਦਾਵਾ ਨਹੀਂ ਕਰ ਸਕਦਾ ਵੀ ਮੈਂ ਜਿੰਨੀ ਬਾਣੀ ਪੜ੍ਹਦਾ ਸਾਰੀ ਸ਼ੁੱਧ ਹੀ ਸ਼ੁੱਧ ਹੈ। ਕਈ ਵਾਰ ਗੁਰੂ ਸਾਹਿਬ ਕਲਾ ਐਸੀ ਵਰਤਾ ਦਿੰਦੇ ਨੇ, ਵੱਡੇ ਤੋਂ ਵੱਡਾ ਸੂਝਵਾਨ ਵਿਦਵਾਨ ਪੁਰਸ਼ ਵੀ ਗੁਰਬਾਣੀ ਉਚਾਰਨ ਕਰਨ ਲੱਗਿਆਂ ਭੁਲੇਖਾ ਖਾ ਜਾਂਦਾ, ਭੁੱਲ ਹੋ ਜਾਂਦੀ ਹੈ। ਗੁਰਬਾਣੀ ਖਜ਼ਾਨਾ ਬਹੁਤ ਵੱਡਾ, ਇਸ ਲਈ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਸੁਚੇਤਤਾ, ਸੁਚੇਤ ਹੋ ਕੇ। ਫਿਰ ਦੂਜਾ, ਗੁਰਬਾਣੀ ਉਚਾਰਨ ਕਰਨ ਲੱਗਿਆਂ ਜਿੱਥੇ ਸੁਚੇਤਤਾ ਧਾਰਨ ਕਰਨੀ ਹੈ ਉੱਥੇ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਸ਼ਬਦ ਦੇ ਪ੍ਰਕਰਨ ਨੂੰ ਸਮਝ ਸਕੀਏ ਕਿ ਗੁਰੂ ਸਾਹਿਬ ਆਖ ਕੀ ਰਹੇ ਨੇ। ਜਦੋਂ ਪ੍ਰਕਰਨ ਸਮਝ ਕੇ ਅਸੀਂ ਸ਼ਬਦ ਨੂੰ ਪੜ੍ਹਾਂਗੇ ਨਾ, ਫਿਰ ਇਹ ਹੋਏਗਾ ਵੀ ਜਿੰਨਾ ਕੁ ਵੀ ਨਾ ਗੁਰੂ ਸਾਹਿਬ ਮਤ ਬਖਸ਼ਣਗੇ, ਜਿੰਨੀ ਕੁ ਸੋਝੀ, ਆਪਣੇ ਜਾਣੇ ਅਸੀਂ ਯਤਨ ਕਰਾਂਗੇ ਵੀ ਹੁਣ ਇਹ ਨਾ ਤਾਂ ਇਹਦਾ ਵਿਸ਼ਰਾਮ ਗਲਤ ਲੱਗੇ ਅਤੇ ਨਾ ਇਹਦਾ ਉਚਾਰਨ ਗਲਤ ਹੋਵੇ, ਫਿਰ ਇਸ ਤਰੀਕੇ ਅਸੀਂ ਯਤਨ ਕਰਾਂਗੇ। ਹਾਂ, ਗੁਰਬਾਣੀ ਸਿੱਖ ਨੇ ਪੜ੍ਹਨੀ ਹੈ ਅਤੇ ਗੁਰਬਾਣੀ ਨੂੰ ਉਚਾਰਨਾ ਵੀ ਹੈ। ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਉਚਾਰਨਾ ਤਾਂ ਹੀ ਉਚਾਰਾਂਗੇ ਅਤੇ ਪੜ੍ਹਾਂਗੇ ਜੇ ਅਸੀਂ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਅਭਿਆਸ ਕਰ ਕਰਕੇ ਸਿੱਖਿਆ ਹੋਏਗਾ। ਅਭਿਆਸ ਜ਼ਰੂਰੀ ਹੈ ਅਤੇ ਕੋਸ਼ਿਸ਼ ਇਹ ਕਰਿਆ ਕਰੋ ਜਿਵੇਂ ਵੀ ਅਸੀਂ ਪੜ੍ਹ ਸਕਦੇ ਹਾਂ ਉਵੇਂ ਪੜ੍ਹੋ, ਪਰ ਨਾਲ ਯਤਨ ਇਹ ਕਰੋ ਕਿ ਜਿੱਥੇ ਪਤਾ ਲੱਗੇ ਵੀ ਇੱਥੇ ਮੇਰਾ ਉਚਾਰਨ ਮੈਨੂੰ ਠੀਕ ਨਹੀਂ ਲੱਗਦਾ, ਉੱਥੇ ਉਸ ਸੱਜਣ ਸੂਝਵਾਨ ਦੇ ਕੋਲੋਂ ਪੁੱਛਣ ਵਿੱਚ ਕੋਈ ਹੇਠੀ ਨਹੀਂ ਹੈ ਵੀ ਭਾਈ ਤੁਸੀਂ ਗੁਰਬਾਣੀ ਦਾ ਅਭਿਆਸ ਕਰਦੇ ਹੋ, ਤੁਹਾਡੇ ਕੋਲ ਅਭਿਆਸ ਵਧੀਕ ਹੈ, ਅਤੇ ਗੁਰੂ ਕਿਹਾ ਸਿੱਖਾ ਮੇਰੇ 'ਤੇ ਕਿਰਪਾ ਕਰ ਵੀ ਮੈਨੂੰ ਇਸ ਸ਼ਬਦ ਦਾ ਉਚਾਰਨ ਪੱਖ ਸਮਝਾ। ਇਹ ਸਾਡਾ ਫਰਜ਼ ਬਣਦਾ ਹੈ। ਸਤਿਗੁਰੂ ਜੀ ਨੇ ਉਹ ਜਿੰਨੀ ਖੇਡਾਂ ਮਾਲਕ ਪਾਤਸ਼ਾਹ ਨੇ ਉੱਥੇ ਇਸੇ ਤਰ੍ਹਾਂ ਨਾ ਸਿੱਖਾਂ ਨੂੰ ਕਹਿ ਕੇ ਫਿਰ ਸਮਝਾਇਆ, ਅਤੇ ਉਸ ਸਿੱਖ ਨੂੰ ਵੀ ਸਮਝਾਇਆ ਵੀ ਭਾਈ ਜਦੋਂ ਬਾਣੀ ਪੜ੍ਹਨੀ ਹੈ ਅਤੇ ਉਦੋਂ ਗੁਰਬਾਣੀ ਪੜ੍ਹਦਿਆਂ ਹੋਇਆਂ ਸੁਚੇਤਤਾ ਜ਼ਰੂਰ ਧਾਰਨ ਕਰਕੇ

ਜਿਹੜਾ ਬਾਣੀ ਪੜ੍ਹੇਗਾ ਕਹਿੰਦੇ ਉਹਨੂੰ ਮਹਾਤਮ ਬਹੁਤ ਮਿਲੇਗਾ, ਬਹੁਤ ਮਹਾਤਮ ਮਿਲੇਗਾ, ਉਹ ਆਪਣਾ ਹਲਤ ਔਰ ਪਲਤ ਦੋਵਾਂ ਵਿੱਚ ਨਿਹਾਲ ਹੋ ਜਾਏਗਾ, ਮਤਲਬ ਲੋਕ ਅਤੇ ਪ੍ਰਲੋਕ ਆਪਣਾ ਸਵਾਰ ਲਏਗਾ ਜੇ ਉਹ ਗੁਰਬਾਣੀ ਨੂੰ ਪੜ੍ਹੇਗਾ। ਹੁਣ ਇੱਥੇ ਖਿਆਲ ਰੱਖੋ, ਗੁਰੂ ਕਾ ਸਿੱਖ ਗੁਰਬਾਣੀ ਨਾਲ ਆਪਣੀ ਸਾਂਝ ਰੱਖੇ, ਸਾਂਝ ਰੱਖੇ, ਯਤਨ ਕਰੀਏ ਗੁਰਬਾਣੀ ਆਪ ਪੜ੍ਹਨ ਦਾ, ਇਹ ਸਾਂਝ ਹੈ ਗੁਰਬਾਣੀ ਨਾਲ ਆਪ ਪੜ੍ਹਨ ਦਾ। ਪਰ ਫਿਰ ਸਵਾਲ ਹੁੰਦਾ ਜੀ, ਸਾਨੂੰ

ਸਮਝ ਨਹੀਂ ਆਉਂਦੀ ਬਾਣੀ। ਕਈ ਜੀਵ ਐਸੇ ਵੀ ਨੇ ਸੰਸਾਰ 'ਤੇ ਜਿਹੜੇ ਬਾਣੀ ਨਹੀਂ ਪੜ੍ਹ ਸਕਦੇ, ਪੜ੍ਹ ਨਹੀਂ ਸਕਦੇ। ਪਰ ਇਹ ਨਹੀਂ ਵੀ ਹੁਣ ਅਸੀਂ ਬਾਣੀ ਤੋਂ ਦੂਰ ਹੋ ਜਾਈਏ, ਵੀ ਸਾਨੂੰ ਕਿਹੜਾ ਪੜ੍ਹਨੀ ਆਉਂਦੀ ਹੈ। ਬਾਣੀ ਸਿੱਖ ਦਾ ਆਧਾਰ ਹੈ। ਹੁਣ ਜਿਵੇਂ ਇਹਨੂੰ ਹੋਰ ਸਿਖਾਲਾ ਕਰ ਲਈ, ਜਿੰਨੇ ਪ੍ਰਸ਼ਾਦਾ ਛਕਣ ਵਾਲੇ ਨੇ, ਸਾਰਿਆਂ ਨੂੰ ਪ੍ਰਸ਼ਾਦਾ ਬਣਾਉਣਾ ਆਉਂਦਾ ਨਹੀਂ ਨਾ? ਅਤੇ ਜਿਹਨੂੰ ਨਹੀਂ ਬਣਾਉਣਾ ਆਉਂਦਾ ਉਹ ਵੀ ਤਾਂ ਛਕਦਾ ਹੀ ਹੈ ਨਾ। ਜਿਹਨੂੰ ਬਣਾਉਣਾ ਆਉਂਦਾ ਇਹ ਤਾਂ ਮੰਨ ਲਿਆ ਵੀ ਉਹਨੇ ਬਣਾ ਲਿਆ ਅਤੇ ਉਹਨੇ ਛਕ ਲਿਆ, ਅਤੇ ਜਿਹਨੂੰ ਬਣਾਉਣਾ ਹੀ ਨਹੀਂ ਆਉਂਦਾ ਕਿ ਉਹ ਪ੍ਰਸ਼ਾਦਾ ਨਹੀਂ ਛਕਦਾ, ਉਹ ਵੀ ਤਾਂ ਛਕਦਾ ਹੀ ਹੈ ਨਾ। ਉਦੋਂ ਤਾਂ ਆਪਾਂ ਕਦੇ ਨਹੀਂ ਕਿਹਾ ਵੀ ਮੈਨੂੰ ਬਣਾਉਣਾ ਨਹੀਂ ਆਉਂਦਾ ਅਤੇ ਮੈਂ ਖਾਂਦਾ ਵੀ ਨਹੀਂ। ਉਦੋਂ ਤਾਂ ਹੋ ਸਕਦਾ ਵੀ ਜਿਹੜਾ ਬਣਾਉਣ ਵਾਲਾ ਉਹਨੂੰ ਕਹੀਏ ਵੀ ਸੱਜਣਾ, ਜੇ ਤੂੰ ਆਪਦੇ ਲਈ ਚਾਰ ਪਕਾਈਆਂ ਤਾਂ ਮੇਰੇ ਲਈ ਇਦੂ ਦੁੱਗਣੀਆਂ ਬਣਾ ਲਈ, ਵੀ ਮੈਂ ਵੱਧ ਖਾਊਂ। ਉਹਨੂੰ ਕਹਿਤਾ ਵੀ ਤੇਰੇ ਤੋਂ ਜ਼ਿਆਦੀਆਂ ਖਾਊਂ, ਪਰ ਮੈਂ ਖਾਣੀ ਹੈ, ਮੈਨੂੰ ਭੁੱਖ ਲੱਗੀ ਹੈ, ਮੈਂ ਪ੍ਰਸ਼ਾਦਾ ਛਕਣਾ। ਇਹ ਤਾਂ ਨਹੀਂ ਆਖਿਆ ਵੀ ਸੱਜਣਾ ਮੈਨੂੰ ਪੜਨ ਮੈਨੂੰ ਬਣਾਉਣੀ ਨਹੀਂ ਆਉਂਦੀ, ਆਪਦੇ ਜੋਗੀ ਤੂੰ ਬਣਾ ਲਾ, ਆਪਾਂ ਤਾਂ ਛਕਣਾ ਕੋਈ ਨਹੀਂ। ਫਿਰ ਉਹ ਭਾਵੇਂ ਮੁੱਲ ਲੈ ਕੇ ਛਕੇ, ਜਿਵੇਂ ਮਰਜ਼ੀ ਛਕੇ, ਉਹ ਛਕਦਾ ਛਕਦਾ ਹੈ ਨਾ ਜੀ, ਭਾਵੇਂ ਬਣਾਉਣਾ ਆਉਂਦਾ ਅਤੇ ਭਾਵੇਂ ਨਹੀਂ। ਇਸੇ ਤਰ੍ਹਾਂ ਗੁਰਬਾਣੀ ਜਿਹਨੂੰ ਤਾਂ ਪੜ੍ਹਨੀ ਆਉਂਦੀ ਹੈ ਉਹ ਤਾਂ ਪੜ੍ਹ ਕੇ ਆਨੰਦ ਲੈ ਰਿਹਾ, ਪੜ੍ਹ ਰਿਹਾ ਆਨੰਦ ਲੈ ਰਿਹਾ, ਅਤੇ ਜਿਹਨੂੰ ਨਹੀਂ ਪੜ੍ਹਨੀ ਆਉਂਦੀ ਹੁਣ ਉਹ ਪੱਲਾ ਝਾੜ ਕੇ ਪਾਸੇ ਹੋ ਕੇ ਬਹਿ ਜੇ ਵੀ ਮੈਨੂੰ ਕਿਹੜਾ ਪੜ੍ਹਨੀ ਆਉਂਦੀ ਹੈ। ਜੇ ਪੜ੍ਹਨੀ ਨਹੀਂ ਆਉਂਦੀ, ਅਕਾਲ ਪੁਰਖ ਨੇ ਕੰਨਾਂ ਨੂੰ ਸਮਰੱਥਾ ਤਾਂ ਦਿੱਤੀ ਨਾ ਵੀ ਸੁਣ ਤਾਂ ਸਕਦਾ, ਸੁਣ ਤਾਂ ਸਕਦਾ, ਅਤੇ ਫਿਰ ਜੇ ਪੜ੍ਹਨੀ ਨਹੀਂ ਆਉਂਦੀ, ਮਨੁੱਖਾ ਸਿੱਖਾ ਕੋਲੇ ਬੈਠ ਕੇ ਸੁਣਨ ਦਾ ਯਤਨ ਕਰਿਆ ਕਰ ਵੀ ਮੈਂ ਸੁਣ ਸਕਾਂ, ਸੁਣਾ। ਜਦੋਂ ਸੁਣਾਂਗੇ, ਆਧਾਰ ਹੈ, ਆਸਰਾ ਹੈ ਬਾਣੀ, ਜਿਵੇਂ ਜਿਉਣ ਵਾਸਤੇ ਭੋਜਨ ਆਸਰਾ ਹੈ ਨਾ, ਸਿੱਖ ਦੇ ਅਧਿਆਤਮਿਕ ਜੀਵਨ ਨੂੰ ਜਿਉਣ ਵਾਸਤੇ ਬਾਣੀ ਆਸਰਾ ਹੈ, ਅਤੇ ਫਿਰ ਆਪਣਾ ਆਸਰਾ ਕਦੇ ਛੱਡਿਆ ਨਹੀਂ ਜਾਂਦਾ, ਆਪਣਾ ਆਧਾਰ ਕਦੇ ਛੱਡਿਆ ਨਹੀਂ ਜਾਂਦਾ। ਇਸ ਲਈ ਥੋੜ੍ਹਾ ਹੋਵੇ ਬਹੁਤਾ ਹੋਵੇ, ਯਤਨ ਕਰੋ ਆਪਣੇ ਆਧਾਰ ਨੂੰ ਆਪਣਾ ਆਧਾਰ ਬਣਾ ਕੇ ਰੱਖੋ, ਬਾਣੀ ਦਾ ਆਸਰਾ ਲਓ, ਆਪਣੀਆਂ ਜ਼ਿੰਦਗੀਆਂ 'ਚ ਆਪ ਵੀ ਪੜ੍ਹੋ, ਆਪਣੇ ਬੱਚਿਆਂ ਨੂੰ ਵੀ ਪੜ੍ਹਾਓ, ਬਾਣੀ ਨਾਲ ਜੋੜੋ। ਸਿੱਖ ਦੀ ਜ਼ਿੰਦਗੀ ਦਾ ਆਸਰਾ ਆਧਾਰ ਬਾਣੀ ਹੈ, ਅਤੇ ਬਾਣੀ ਨਾਲ ਜਦੋਂ ਜੁੜ ਜਾਂਗੇ ਫਿਰ ਬਾਣੀ ਨਾਲ ਵੀ ਗੁਰੂ ਪਾਤਸ਼ਾਹ ਪ੍ਰੇਮ ਬਖਸ਼ਣਗੇ, ਬਾਣੀ ਅਤੇ ਬਾਣੀ ਨਾਲ ਜਦੋਂ ਪ੍ਰੇਮ ਬਣ ਗਿਆ, ਧਾਰਨੀ ਵੀ ਬਣ ਜਾਂਗੇ ਬਾਣੀ ਅਤੇ ਬਾਣੇ ਦੇ। ਜਦੋਂ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਗਏ ਫਿਰ ਸਾਡੇ ਵੀ ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰ

ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ।

गौरबाणी कह सेवक जन्मा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰ।

ਹਾਉ ਬਿਸਵੇ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋਆ ਸੂਰਜੇ ਕੋ ਰੁੱਤ ਨੇਕ ਨਾਨਕ ਕਰਤੀ ਕੀ ਕੀਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਾ ਲਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ

ਤੋਇਕੋ ਸਹਸ ਮੂਰਤ ਨਾਇਕ ਤੋਹੀ ਸਾਹਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਸ ਤਵ ਗੰਧੇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੌਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰਵ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਪਾਤਸ਼ਾਹ ਨਾਨਕ ਸੱਚ ਤੈਣ ਸੱਚ ਜੋ ਮਰ ਜੰਮੈ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਛਲ ਥਾਉ ਵੱਡੀ ਵਡਿਆਈ ਜਾਣੈ ਆਲਾ ਵੱਡੀ ਵਡਿਆਈ ਬੁੱਝੇ ਸਭ ਭਾਉ

ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਬਿਨਾ ਇੱਕ ਨਾ ਪਾਣੇ ਕੱਢ ਲੇ ਇੱਕ ਨਾ ਮਾਇਆ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ।

ਧਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹਿਤਾਨੀ ਬਲ

ਸਨਾ ਸੰਗ ਲੋ ਹੋਛੋਂ ਕਾਜ ਅਲਪ ਸੁਖ ਬੰਧਪ ਹੋਛੋਂ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪੋ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਨਾਮ ਰਾਮ ਰੰਗ ਆਤਮ ਸਿਉਰੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ

मूड सिमर सुखदाता नानक दास तुझै समझावत माया रंग।

ਸਰੋਤਰ ਓਪਤ ਪਰਲੋ ਏਕੈ ਨਿਮਖ ਤੂੰ ਕਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪਰਾਛਤ ਜਾਏ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ।

ਭਗਤ ਹੀਣ ਨਾਨਕ ਜਨ ਜੰਪੈ ਹੌਂਸਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਹਿਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਰਨਾ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾ ਸੂਹੀ ਰਾਗ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਾਰ ਪਦਿਆਂ ਦੇ ਰੂਪ ਅੰਦਰ ਸੰਗੀਤ ਦੇ ਪਹਿਲੇ ਘਰ ਵਿੱਚ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 728 ਉੱਪਰ ਸਵਾਹਿਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੋ ਤਉ ਦੂਧੈ ਕੋ ਜਾਵਹੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੋ ਜਪਹੋ ਤਾਂ ਏਕੋ ਨਾਮਾ

0: ਸ਼ਲੋਕ ਮਹੱਲਾ ਪਹਿਲਾ। ਪੈ ਵਿੱਚ ਪੌਣ ਵਹੇ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ। ਪੈ ਵਿੱਚ ਗਨ ਕੱਢੇ ਵੇਗਾਰ, ਪੈ ਵਿੱਚ ਤਰਤੇ ਦੱਬੇ ਪਾਰ। ਪੈ ਵਿੱਚ ਇੰਦ ਫਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾਰ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੇ ਚਲਤ ਨਯੰਤ। ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ। ਪੈ ਵਿੱਚ ਜੋਤ ਮਹਾਬਲ ਸੂਰ, ਠੈ ਵਿੱਚ ਆਵੇ ਜਾਵੇ ਪੂਰ। ਸਗਲਿਆਂ ਫੋ ਲਿਖਿਆ ਸਰਲੇ, ਨਾਨਕ ਨਿਰਭਉ ਨਿਰੰਕਾਰ ਸਚੇ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਉਰ ਖੇਤੇ ਰਾਮ ਦਵਾ, ਖੇਤੀਆਂ ਕਨ ਕਹਾਣੀਆਂ ਖੇਤ ਵਿਦ ਵਿਚਾਰ।

ਜਿਤ ਤਨ ਪਾਈਐ ਨਾਨਕਾ ਸਿਤ ਤਨ ਹੋਵੇ ਛਾਰ ਗਿਆਨ ਅਗਨੀ ਢੂੰਡੀਐ ਕਥਨਾ ਕਰੜਾ ਸਾਰ।

0: ਰਸ ਗੁਧਾ।
1: ਸਲੋਕ ਮਹਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪਹਿਰਕਨ ਗੋਪਾ, ਗਹਿਣੇ ਪੌਣ ਪਾਣੀ ਵੈ ਸੰਤਰ

0: ਵਾਇੰਚਲ ਨਿਤਨ ਗੁਰ ਪੈਰ ਹਲੈਨ ਫੇਰਨ ਸਿਰ ਉੜ ਉਡਰਾਵਾ ਚਾਟੇ ਪਾਏ ਵੇਖੇ ਲੋਕ ਕਿਸੇ ਕਰ ਜਾਹੇ ਰੋਟੀਆਂ ਕਾਰਨ ਪੂਰੇ ਤਾਂ ਆਪ ਚੜ ਤਰਤੀ ਨਾ
1: ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਾਉ ਨਿਰੰਕਾਰ ਸਚਨਾ।

0: ਸਲੋਕ ਮਹਲਾ ਪਹਿਲਾ ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਾਂ ਦਰਸ਼ਨ ਰੋਪੇ ਅਪਾ ਤੀਰਥ ਨਾਵੇ ਅਰਚਾ ਪੂਜਾ ਅਗਰ ਬਸ ਬਹਿਕਾ ਜੋਗੀ ਸੁਨਤਿਆ ਵੰਜੇ ਤੇ ਅਲਖ ਨਾਮ ਕਰਤਾ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਬੇਕਾ ਇੱਕ ਹੁੰਦਾ ਖਾਏ ਚਲੇ ਥਾ ਉਤਨਾ ਪੇਕਾ ਇਕਾਰ ਜਲ ਥਾ ਜੀਆਂ ਪੁਰੀਆਂ ਲੋਆਂ ਆਕਾਰ ਆਕਾਰ ਓਏ ਜਖੇ ਸੋ ਤੋਂ ਹੈ ਜਾਣੇ ਤਿੰਨਾ ਪੀ ਤੇਰੀ ਸਾਰ ਨਾਨਕ ਭੁਗਤਾ ਭੁਖ ਸਲਾ ਸੱਚ ਨਾਮੇ ਆਧਾਰ ਸਦਾਨੰਦ ਰਹਿ ਦੇ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ
1: ਮਿਟੇ ਮੁਸਲਮਾਨ ਕਿ ਪੜੇ ਪਿਕ ਮਿਆਰ।

ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੋੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗਵਤਾ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਕ ਮੁਕਤੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਮੇ ਕਰ ਕਰ ਜੰਤੀ ਉਪਾਇਆ, ਹੋਮੇ ਬੁਝੇ ਤਾਂ ਦੱਸੁਜੇ, ਗਿਆਨ ਵੀ ਹੋਣਾ ਕਥ ਕਥ ਲੁਜੇ, ਨਾਨ

Bernard, if you're possible.